ਸਤਨਾਮ ਕਰਤਾ ਪੁਰਖ

ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਸਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਗਸੈ ਵੇ ਪ੍ਰਵਾਹੂ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਅਪਾਰ ਆਖਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ

ਵਿਣ ਪਾਣੇ ਕੇ ਨਾਹੀ ਕਰੀ ਜੇਤੀ ਸਿਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ

ਸੰਖ ਨਾਭ ਸੰਖ ਥਾਭ ਗਮ ਗਮ ਸੰਖ ਲੋਹ ਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾਹੁ ਅਖਰੀ ਗਿਆਨ ਗੀਤ ਗੁਣ ਗਾਹੁ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ

ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ

ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ।

ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੀ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸ ਕਹੀਅਨ ਕੀਤੇ ਗਾਵਣ ਹਾਰੇ ਗਾਵੇ ਤੁਹਣੋ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜੀਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੀਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵੇ ਦਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਬੇਦ ਪੁਰਾਨ ਕਤਿਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤ ਧਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜਿਕ ਡਾਣ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਂਤਰ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਅਨਲੋਕ ਗਯੋ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਸ਼ਾਹ ਕੋ ਸੀਸ ਨਿਵਾਯੋ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ।

ਕਰੀਏ ਸਭ ਬੈਰਨ ਕਉ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹੈ ਹਮਾਰੇ ਤਾਰੀਏ ਹੈ ਚੁਨ ਚੁਨ ਸਤਰ ਹਮਾਰੇ ਮਾਰੀਏ ਹੈ ਆਪ ਹੱਸਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਸਤਿਜੂ ਕਰੀਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ

ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਹੋ ਹਮਾਰਾ, ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਤਹਾਰ, ਆਪਾ ਆਪਣੀ ਬੂਝ ਉਚਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ,

ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋ ਹੀ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੀਤਜ ਕੀਨੀ ਉਦਭੁਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰਛਾ ਮੇਰੀ ਤੁਮ ਕਰੋ ਸਿੱਖੇ ਉਬਾਰ ਅਸਿੱਖੇ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸੀਂ ਤੁਝ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹਿ ਉਬਾਰਾ ਜਿਨ

ਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ।

ਸਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਚ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੀ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਣਾ ਭਾਵੈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਥਕੀ ਕਰਹਿ ਕਹਾਣੀ ਕਰਹਿ ਕਹਾਣੀ ਕਥਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸਉ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਹੁ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਥਿਹੁ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਵੀਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਹੋ।

ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ।

ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵਾਲ ਹੁ ਨਿੱਕੀ ਏਤ ਮਾਰਗ ਜਾਣ ਗੁਰਪ੍ਰਸਾਦੀ ਜਿਨ ਆਪ ਤਜਿਆ ਹਰਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸ ਨਾ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵ ਹੇ ਏਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਏਹੋ ਤਿਨ ਕਿਆ ਮਨ ਵਸਿਆ ਜਿਨ ਤਰਹੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗਲੀ ਕਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗ ਹੋ ਹਰ ਸਵਰ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀ ਹੋ ਮੈਲੇ ਬਾਹਰ ਹੋ ਨਿਰਮਲ ਜੀ ਹੋ ਤਾਂ ਮੈਲੀ ਤਿੰਨ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੁਣਹਿ ਨਾਹੀ।

ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਤਿਹਾਈ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵਿਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖ ਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸਿਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਭ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕਸ ਸਿਓ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨਹੋ ਵਿਸਾਰੀਐ ਮਨਹੋ ਕਿਉ ਵਿਸਾਰੀਐ ਏਵੜ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏਵੜ ਦਾਤਾ ਸੋ ਕਿਆ ਮਨਹੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਉ ਦੂਜਾ ਲਾਇਆ ਕਹੈ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋ ਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਾਰ ਹਾਰ ਨਿਤ ਜਪਿਆ ਜੀ ਆਹ ਲਾਹ ਖਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਅੱਜ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਰਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ
ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕ ਹੈ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸਾਚਾ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤ

ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਆਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਭਵਨ ਵਜਾਇਆ ਇਹੋ ਸਾਚਾ ਸੋਹਿਲਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਵਤ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪ ਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤੁਐ ਪ੍ਰਸਾਦ ਸਵਈਏ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਜੀ ਕੇ ਜਾਪ ਆਪ ਜੀਆਂ ਨੇ ਮਿਹਰਾਮਤ ਕਿਰਪਾ ਕਰਕੇ ਕਰਵਾਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹਾਂ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਗਰੀਬ ਨਿਵਾਜ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਜੋ ਸਰਦਾ ਕਰ ਸੇਵਦੇ ਖੰਡਾ ਜਾ ਕੇ ਹੱਥ ਮੈਂ।

Mm-hmm.

Mm-hmm.

Guru Ra Guru Ra.

Right. Right. Right. Right. Right. Right.

ਪਹਿਲਾ ਪਾਰ ਪੁਸਤਕ ਸੰਧਿਆ ਬਾਦਨ ਮਸਲ ਬੂਸਬ ਸਮਾਦਨ ਮੁਖ ਝੂਠਪ ਭੁਖਣ ਸਾਰੰ ਤਰੇ ਪਾਲ ਤਿਹਾਲ ਵਿਚਾਰੰ ਗਲ ਮੈਲਾ ਤਿਲਕਲ ਲਾਟੰ ਦੋ ਧੋਤੀ ਪੁਸਤਕ ਬਾਟੰ ਜੇ ਜਾਣਸ ਪਰਮ ਕਰਮ ਸਾ

ਔੜ ਸਤਿਗੁਰ ਵੱਡਾ ਕਰਤਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀ।

ਆਖੇ ਆਪਣਾ ਜਿਸ ਨਾਹੀ ਚੋਚਣ ਕੱਢੀਐ ਕੀਤਾ ਆਪਣਾ ਆਪੇ ਹੀ ਲੇਖਾ ਸੰਡੀਐ ਜਾਂ ਰਹਿਣਾ ਨਹੀਂ ਐਤ ਜਗ ਤਾਂ ਕਾਇਦ ਗਰਭ ਹੰਡੀਐ ਮੰਦਾ ਕਿਸੇ ਨਾ ਆਖੀਐ ਪੜਖਰੇ ਹੋ ਬੁਝੀਐ ਮੂਰਖੇ ਨਾਲ ਨਾ ਲੁਝੀਐ ਮੂਰਖੇ ਨਾਲ ਨਾ ਲੁਝੀਐ।

ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਮਿੱਠੀ ਗੋਦ ਦੇ ਵਿੱਚ ਜੁੜ ਮਿਲ ਕੇ ਬੈਠੇ ਹੋ। ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਵੇਲਾ ਹੋਇਆ ਹੈ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦਾ। ਮਨ ਵਿਰਤੀਆਂ ਨੂੰ ਇਕਾਗਰ ਕਰੀਏ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕਰਕੇ ਪਾਵਨ ਪਵਿੱਤਰ ਨਿੱਘੀ ਮਿੱਠੀ ਗੋਦ ਬਖਸ਼ਿਸ਼ ਕੀਤੀ ਹੈ। ਰਾਗੀ ਸਿੰਘ ਆਪ ਜੀ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ। ਮੈਂ ਚਾਰੇ ਕੁੰਡਾਂ ਪਾਲੀਆਂ ਤੁਦ ਜੀਵਟ ਨਾ ਸਾਈਆਂ। ਚਾਰੇ ਕੁੰਡਾਂ ਮੈਂ ਲੱਭ ਕੇ ਆਇਆ। ਚਾਰੇ ਕੁੰਡਾਂ ਭਾਵ ਚਾਰੇ ਦਿਸ਼ਾਵਾਂ ਨੂੰ ਮੈਂ ਵੇਖ ਕੇ ਆਇਆ। ਪੂਰਬ ਪੱਛਮ ਉੱਤਰ ਦੱਖਣ ਨੂੰ ਵੇਖ ਕੇ ਆਇਆ। ਮਹਾਰਾਜ ਸਾਰੇ ਸੰਸਾਰ ਨੂੰ ਵੇਖਦਾ ਆਇਆ ਮਹਾਰਾਜ, ਪਰ ਤੇਰੇ ਦਰ ਵਰਗਾ ਕੋਈ ਦਰ ਨਹੀਂ ਲੱਭਿਆ। ਸਿੱਖ ਦਾ ਅਕੀਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਹੈ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕੋਈ ਤਸਵੀਰ ਹੀ ਭਾਵੇਂ ਕਿਉਂ ਨਾ ਵੇਖਦੇ ਹੋਈਏ, ਤੇ ਮਨ ਵਿੱਚ ਇੱਕ ਪੰਗਤੀ ਵਾਰ ਵਾਰ ਫਿਰ ਆਪਣੇ ਵੇਗ ਦੇ ਨਾਲ ਆਉਂਦੀ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਮੈਂ ਦੁਨੀਆਂ ਦੇ ਬੜੇ ਥਾਂ ਵੇਖੇ ਨੇ, ਬੜੀ ਦੁਨੀਆਂ ਵੇਖੀ ਹੈ, ਪਰ ਮਹਾਰਾਜ ਤੁਹਾਡੇ ਦਰ ਤੋਂ ਕੋਈ ਹੋਰ ਸੋਹਣਾ ਦਰ ਨਹੀਂ ਵੇਖਿਆ। ਜਿੰਨਾ ਸੋਹਣਾ ਹਰਿਮੰਦਰ ਮਹਾਰਾਜ ਆਪ ਜੀ ਨੇ ਸਾਜਿਆ, ਹਰ ਮੰਦਰ ਹਰ ਸਾਜਿਆ ਹਰ ਵਸਿਆ ਜਿਸ ਨਾਲ, ਸੱਚੇ ਪਾਤਸ਼ਾਹ ਜੈਸਾ ਇਹ ਮਹਾਨ ਤੀਰਥ ਆਪ ਜੀ ਨੇ ਧਰਤੀ ਦੇ ਉੱਪਰ ਪ੍ਰਗਟ ਕੀਤਾ, ਰੱਬ ਦਾ ਹਰੀ ਦਾ ਘਰ ਬਣਾਇਆ, ਮਹਾਰਾਜ ਇਹੋ ਜਿਹਾ ਸੰਸਾਰ ਵਿੱਚ ਕੋਈ ਹੋਰ ਦੂਜਾ ਘਰ ਨਹੀਂ। ਸ਼ਬਦ ਪੜ੍ਹ ਰਹੇ ਸੀ ਗੁਰਮੁਖ ਪਿਆਰੇ, ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵੜ ਨਾ ਸਾਈਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਵਰਗੇ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਵਰਗੇ ਮਾਤਾ ਪਿਤਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਰਗੇ ਦੋਸਤ ਬੰਧੂ ਮਿਲ ਜਾਣੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਸਤਸੰਗਤ ਦੀਆਂ ਘੜੀਆਂ ਦਾ ਲਾਭ ਪ੍ਰਾਪਤ ਹੋ ਰਿਹਾ ਹੈ। ਜੋ ਲੜੀਵਾਰ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ, ਪਾਵਨ ਪਵਿੱਤਰ ਬਾਣੀ 52 ਅੱਖਰੀ ਦੇ ਅਰਥ ਹੋ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ। ਆਓ ਅੱਗੇ ਅੱਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰੋ। ਇਹ ਜਿਹੜੀ ਬਾਣੀ ਹੈ, ਵੈਸੇ ਗਿਆਨੀ ਜੀ ਨੇ ਤੁਹਾਨੂੰ ਬੇਨਤੀਆਂ ਪਿਛਲੇ ਦਿਨਾਂ ਦੇ ਵਿੱਚ ਬੜੀ ਗੈਰ ਗੰਭੀਰਤਾ ਦੇ ਨਾਲ ਕੀਤੀਆਂ ਹੀ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਨਾ, ਇਉਂ ਕਹਿ ਲਈਏ ਸਲੋਕ ਮੂਲ ਰੂਪ ਦੇ ਵਿੱਚ ਮੋਤੀ ਹੈ, ਤੇ ਜਿਹੜੀਆਂ ਅੱਗੇ ਪੌੜੀਆਂ ਉਚਾਰਨ ਕੀਤੀਆਂ ਨੇ ਨਾ ਪੰਚਮ ਪਾਤਸ਼ਾਹ ਜੀ ਨੇ, ਇਹ ਉਹਨਾਂ ਸਲੋਕਾਂ ਦੇ ਕੀਤੇ ਹੋਏ ਅਰਥ ਨੇ। ਜਿਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਤੁਸੀਂ ਪੜ੍ਹਦੇ ਹੋ, 24 ਸਲੋਕ ਆਉਂਦੇ ਨੇ, ਫਿਰ 24 ਅਸ਼ਟਪਦੀਆਂ ਆਉਂਦੀਆਂ ਨੇ, ਇੱਕ ਇੱਕ ਸਲੋਕ ਦੇ ਫਿਰ ਅੱਗੇ 8-8 ਪਦਿਆਂ ਦੇ ਵਿੱਚ ਅਰਥ ਕੀਤੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ। ਜਿਵੇਂ ਤੁਸੀਂ ਪੜ੍ਹਦੇ ਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਅੱਗੇ ਮਹਾਰਾਜ ਜੀ ਨੇ ਇਸ ਸਲੋਕ ਦੀ ਵਿਆਖਿਆ ਕੀਤੀ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ। ਅਗਲੀ ਬਾਣੀ 52 ਅੱਖਰੀ ਤੋਂ ਬਾਅਦ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੀ ਹੀ ਆਵੇਗੀ।
ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਤਰ੍ਹਾਂ ਹੀ 52 ਅੱਖਰੀ ਦੇ ਵਿੱਚ ਵੀ ਜਿਹੜਾ ਪਹਿਲਾਂ ਸਲੋਕ ਉਚਾਰਨ ਕੀਤਾ ਹੈ, ਦੋ ਦੋ ਪੰਕਤੀਆਂ ਦੇ ਸਲੋਕ ਨੇ, ਫਿਰ ਅੱਗੇ ਹਜ਼ੂਰ ਨੇ ਪੌੜੀਆਂ ਉਚਾਰਨ ਕੀਤੀਆਂ ਹੋਈਆਂ ਨੇ। ਅੱਜ ਸੱਚੇ ਪਾਤਸ਼ਾਹ ਸਾਨੂੰ ਕੀ ਸਿੱਖਿਆ ਬਖਸ਼ ਰਹੇ ਨੇ, ਰੱਬ ਦੇ ਪਿਆਰਿਆਂ ਦੀ ਬਾਬਤ ਬੜਾ ਪਿਆਰਾ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ

ਦੁਨੀਆਂ ਵਿੱਚ ਜਦੋਂ ਕਿਸੇ ਅਮੀਰ ਨੂੰ ਸ਼ਾਹੂਕਾਰ ਕਿਹਾ ਜਾਂਦਾ ਹੈ ਨਾ, ਤੇ ਉਹਦਾ ਮਤਲਬ ਪਤਾ ਲੱਗ ਜਾਂਦਾ ਵੀ ਬੰਦਾ ਧਨਵਾਨ ਹੈ, ਧਨਾੜ ਹੈ ਬੰਦਾ, ਇਹਨੂੰ ਕਹਿੰਦੇ ਸ਼ਾਹੂਕਾਰ। ਜਾਂ ਫਿਰ ਜਦੋਂ ਕਿਸੇ ਨੂੰ ਕਹਿਣਾ ਹੋਵੇ, ਕੋਈ ਮਾਇਆਧਾਰੀ ਬੰਦਾ ਹੋਵੇ ਪੈਸਿਆਂ ਵਾਲਾ, ਉਹਨੂੰ ਕਹਿੰਦੇ ਸ਼ਾਹ ਹੈ ਜੀ। ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਖੇਤੀ ਕਰਕੇ ਫਿਰ ਆਪਣੀ ਖੇਤੀ ਦਾ ਮੁਆਵਜ਼ਾ ਲੈਣ, ਆਪਣੀ ਖੇਤੀ ਦੀ ਆਮਦਨ ਕਮਾਈ ਲੈਣ, ਸ਼ਾਹੂਕਾਰਾਂ ਦੇ ਕੋਲ ਜਾਂਦੇ ਸੀ ਕਿਸਾਨ। ਉਹ ਵਿਆਜ 'ਤੇ ਵੀ ਮਾਇਆ ਦੇ ਦਿੰਦੇ ਸੀ, ਜਿੰਨੀ ਫਸਲ ਦੀ ਬਣਦੀ ਸੀ ਆਮਦਨ ਉਹ ਵੀ ਦੇ ਦਿੰਦੇ ਸੀ। ਉਹਨਾਂ ਨੂੰ ਜਾ ਕੇ ਕਹਿੰਦੇ ਸੀ ਸ਼ਾਹ ਜੀ ਸਾਡੀ ਫਸਲ ਆ ਗਈ, ਇਹਦੀ ਹੁਣ ਸਾਨੂੰ ਮਾਇਆ ਦਿਓ। ਹੁਣ ਅੱਜ ਮਹਾਰਾਜ ਦੱਸਦੇ ਆ, ਮਹਾਰਾਜ ਕਹਿੰਦੇ ਕੌਣ ਨੇ ਸ਼ਾਹ, ਸ਼ਾਹੂਕਾਰ ਕੌਣ ਨੇ ਸੰਸਾਰ ਵਿੱਚ? ਲੋਕ ਤੇ ਕਹਿੰਦੇ ਜਿਹਦੇ ਕੋਲ ਪੈਸੇ ਹੋਣ, ਵੱਡਾ ਸਾਰਾ ਘਰ ਹੋਵੇ, ਵੱਡੀਆਂ ਗੱਡੀਆਂ ਹੋਣ, ਬਹੁਤੀ ਸੰਪਤੀ ਦਾ ਮਾਲਕ ਹੋਵੇ, ਉਹਨੂੰ ਕਹਿੰਦੇ ਜੀ ਸ਼ਾਹ ਹੈ ਬੰਦਾ, ਉਹਨੂੰ ਕਹਿੰਦੇ ਸ਼ਾਹੂਕਾਰ ਹੈ ਬੰਦਾ। ਪਰ ਸਤਿਗੁਰੂ ਕਹਿ ਰਹੇ ਨੇ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰ ਰਾਸ, ਜਿਨ੍ਹਾਂ ਕੋਲੇ ਰੱਬ ਦੇ ਨਾਮ ਦਾ ਖਜ਼ਾਨਾ ਹੋਵੇ ਸ਼ਾਹੂਕਾਰ ਤੇ ਉਹ ਨੇ ਸ਼ਾਹ ਪਿਆਰਿਆ, ਜਿਨ੍ਹਾਂ ਦੇ ਕੋਲੇ ਰੱਬ ਦੇ ਨਾਮ ਦਾ ਖਜ਼ਾਨਾ ਹੈ, ਜਿਨ੍ਹਾਂ ਦੇ ਪੱਲੇ ਰੱਜ ਰੱਜ ਕੇ ਨਾਮ ਜਪ ਕੇ ਗੱਡੜੀਆਂ ਬੰਨੀਆਂ ਹੋਈਆਂ ਨੇ ਰੱਬ ਦੇ ਨਾਮ ਦੀਆਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਸੀਂ ਬਚਨਾਮ ਹੀ ਪੜ੍ਹਦੇ ਸੁਣਦੇ ਹਾਂ, ਪੰਕਤੀਆਂ ਤੁਹਾਨੂੰ ਯਾਦ ਹੀ ਹੋਣਗੀਆਂ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਦੇ ਵਿੱਚ ਫਰਮਾਨ ਕਰਦੇ, ਕੌਣ ਵੱਡਾ ਮਾਇਆ ਵਡਿਆਈ, ਸਵਾਲ ਕਰਦੇ ਆ। ਹੁਣ ਮਹਾਰਾਜ ਇੱਥੇ ਕਹਿ ਰਹੇ ਆ ਵੀ ਉਹੀ ਪੂਰੇ ਸ਼ਾਹ ਨੇ, ਸ਼ਾਹੂਕਾਰ ਉਹੀ ਨੇ ਜਿਨ੍ਹਾਂ ਦੇ ਪੱਲੇ ਰੱਬ ਦਾ ਨਾਮ ਬੰਨਿਆ ਹੋਇਆ ਹੈ, ਜਿਨ੍ਹਾਂ ਕੋਲੇ ਰੱਬ ਦੇ ਨਾਮ ਦੀ ਸੰਪਤੀ ਹੈ, ਜਿਨ੍ਹਾਂ ਨੇ ਰੱਬ ਦੇ ਨਾਮ ਰੂਪੀ ਧਨ ਨੂੰ ਜੋੜਿਆ ਹੋਇਆ ਹੈ, ਉਹ ਨੇ ਸ਼ਾਹ, ਉਹ ਨੇ ਸ਼ਾਹੂਕਾਰ। ਸੱਚੇ ਪਾਤਸ਼ਾਹ ਕਹਿੰਦੇ ਕੌਣ ਵੱਡਾ, ਕੌਣ ਹੈ ਵੱਡਾ, ਸਵਾਲ ਕਰਦੇ ਨੇ। ਫਿਰ ਕਹਿੰਦੇ ਮਾਇਆ ਵਡਿਆਈ, ਫਿਰ ਕਹਿੰਦੇ ਤੁਹਾਡਾ ਕੀ ਖਿਆਲ ਹੈ ਮਾਇਆ ਵਾਲਾ ਵੱਡਾ ਹੋਏਗਾ, ਕੌਣ ਵੱਡਾ ਮਾਇਆ ਵਡਿਆਈ, ਫਿਰ ਕਹਿੰਦੇ ਸੋ ਵੱਡਾ ਜਿਨ ਰਾਮ ਲਿਵਲਾਈ। ਵੱਡਾ ਕੌਣ ਹੈ, ਸ਼ਾਹੂਕਾਰ ਕੌਣ ਹੈ, ਸ਼ਾਹ ਕੌਣ ਹੈ, ਜਿਹਨੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਚਿੱਤ ਜੋੜਿਆ ਹੋਇਆ। ਫਿਰ ਕਹਿੰਦੇ ਭੂਮੀਆਂ ਭੂਮ ਉੱਪਰ ਨਿਤ ਲੂਜੈ, ਭੂਮੀਆਂ ਕਹਿੰਦੇ ਨੇ ਕਿਸਾਨ ਨੂੰ, ਕਹਿੰਦੇ ਭੂਮੀਆਂ ਕਿਸਾਨ ਫਾਰਮਰ ਰੋਜ਼ ਆਪਦੀ ਜ਼ਮੀਨ ਦੇ ਪਿੱਛੇ ਲੜਦਾ ਹੈ। ਸੰਸਾਰ ਵਿੱਚ ਵੇਖੋ ਨਾ, ਵੱਟ ਵੱਟ ਦੇ ਪਿੱਛੇ ਕਹਿੰਦੇ ਕਤਲ ਹੋ ਗਿਆ, ਕਿਉਂ, ਇਹਨੇ ਇੱਕ ਵੱਟ ਜਿੰਨੀ ਜ਼ਮੀਨ ਉਹਦੀ ਨੱਪ ਲਈ, ਉੱਧਰ ਵੱਢ ਲਿਆ ਬੰਨਾ, ਇਸ ਕਰਕੇ ਕਤਲ ਹੋ ਗਿਆ। ਭਰਾ ਨੇ ਸਕਾ ਭਰਾ ਮਾਰ ਦਿੱਤਾ, ਕਿਉਂ, ਇਹਨੇ ਉਹਦੀ ਵੱਟ ਵੱਢ ਲਈ। ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਭੂਮੀਆਂ ਭੂਮ ਉੱਪਰ ਨਿਤ ਲੂਜੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ। ਮਰ ਕਹਿੰਦੇ ਨੇ ਅੱਖੀਂ ਵੇਖਿਆ ਇਹਦਾ ਦਾਦਾ ਉਹੀ ਜ਼ਮੀਨ ਛੱਡ ਕੇ ਚਲਿਆ ਗਿਆ, ਇਹਦੇ ਬਾਪ ਨੇ ਉਹ ਜ਼ਮੀਨ ਦੀ ਫਿਰ ਮਲਕੀਅਤ ਸਾਂਭੀ, ਇਹਦਾ ਪਿਓ ਵੀ ਇਹਦਾ ਪਿਤਾ ਵੀ ਉਸ ਜ਼ਮੀਨ ਦਾ ਮਾਲਕ ਬਣ ਕੇ ਫਿਰ ਉੱਠ ਕੇ ਤੁਰ ਗਿਆ। ਹੁਣ ਮਾਰੇ ਕਹਿੰਦੇ ਇਹ ਆਪ ਉਸ ਜ਼ਮੀਨ ਦਾ ਮਾਲਕ ਬਣਿਆ ਹੈ, ਛੱਡ ਕੇ ਇਹਨੇ ਵੀ ਤੁਰ ਜਾਣਾ। ਭੂਮੀਆਂ ਭੂਮ ਉੱਪਰ ਨਿਤ ਲੂਜੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ। ਫਿਰ ਕਹਿੰਦੇ ਮੈਂ ਇੱਕ ਤੱਤ ਕੱਢਿਆ ਹੈ, ਹੁਣ ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਰੱਬ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਮਾਇਆਧਾਰੀ ਬੰਦੇ ਦਾ ਕਿਤੇ ਛੁਟਕਾਰਾ ਹੁੰਦਾ? ਉਹ ਤੇ ਹੋਰ ਬੰਧਨਾਂ ਵਿੱਚ ਫਸ ਜਾਂਦਾ ਹੈ। ਜਿੰਨੀ ਕਿਸੇ ਕੋਲੇ ਬਹੁਤੀ ਮਾਇਆ ਹੁੰਦੀ ਹੈ, ਉਨਾ ਹੀ ਵੱਡਾ ਮਰੀਜ਼ ਵੀ ਹੁੰਦਾ ਹੈ, ਉਨੀਆਂ ਬਹੁਤੀਆਂ ਗੋਲੀਆਂ ਖਾ ਕੇ ਰਾਤ ਨੂੰ ਉਹਨੂੰ ਨੀਂਦ ਆਉਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰ ਰਾਸ। ਮਾਰੇ ਕਹਿੰਦੇ ਉਹੀ ਸ਼ਾਹ ਨੇ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ ਹੋਵੇ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਉਹਦੇ ਗੁਣਾਂ ਦੇ ਸਾਗਰ ਹੁੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੋਵੇ। ਕਿਉਂਕਿ ਗਰੀਬ ਤੇ ਕਿਸੇ ਦੇ ਅੱਗੇ ਹੱਥ ਵੀ ਅੱਡ ਸਕਦਾ ਹੈ ਨਾ, ਤੇ ਫਕੀਰ ਦੇ ਭਾਵੇਂ ਕੱਪੜੇ ਪਾਟੇ ਕਿਉਂ ਨਾ ਹੋਣ, ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ ਹੋਵੇ, ਉਹ ਖਜ਼ਾਨਾ ਬੰਨਿਆ ਹੋਵੇ ਪੱਲੇ ਨਾਲ, ਫਿਰ ਭਾਵੇਂ ਖਾਣ ਨੂੰ ਟੁੱਕੜ ਵੀ ਨਾ ਹੋਵੇ, ਪਹਿਨਣ ਨੂੰ ਕੱਪੜੇ ਵੀ ਨਾ ਹੋਣ, ਰਹਿਣ ਨੂੰ ਛੱਤ ਘਰ ਮਕਾਨ ਵੀ ਨਾ ਹੋਵੇ, ਫਿਰ ਉਹ ਸਦਾ ਇੱਕੋ ਹੀ ਗੱਲ ਕਹਿੰਦਾ ਹੈ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਉਹੀ ਨੇ ਪੂਰੇ ਸ਼ਾਹੂਕਾਰ, ਉਹੀ ਨੇ ਸ਼ਾਹ, ਉਹੀ ਨੇ ਧਨਵਾਨ, ਕੌਣ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ ਹੈ। ਫਿਰ ਅਗਲੀ ਪੰਕਤੀ ਵਿੱਚ ਸਲੋਕ ਵਿੱਚ ਕਹਿ ਰਹੇ ਨੇ, ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ। ਮਹਾਰਾਜ ਕਹਿੰਦੇ ਉਹਨਾਂ ਨੂੰ ਸੰਤ ਕਹਿ ਰਿਹਾ ਮੈਂ, ਉਹ ਸੰਤ ਜਨ ਨੇ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ। ਜਿਵੇਂ ਦੁਨੀਆਂ ਵਿੱਚ ਜਿਹਦੇ ਕੋਲੇ ਮਾਇਆ ਧਨ ਦੌਲਤ ਹੋਵੇ ਉਹਨੂੰ ਕਹਿੰਦੇ ਇਹ ਸ਼ਾਹ ਹੈ, ਸ਼ਾਹੂਕਾਰ, ਜਿਵੇਂ ਹਜ਼ੂਰ ਨੇ ਪਹਿਲਾਂ ਸਾਨੂੰ ਦੱਸਿਆ ਹੈ। ਹੁਣ ਮਹਾਰਾਜ ਕਹਿੰਦੇ ਮੈਂ ਸੰਤ ਕਹਿ ਰਿਹਾ ਉਹਨਾਂ ਨੂੰ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦਾ ਨਾਮ ਧਨ ਇਕੱਠਾ ਕੀਤਾ ਹੋਇਆ ਹੈ। ਪੁੱਛੀਏ ਮਹਾਰਾਜ ਨੂੰ, ਮਹਾਰਾਜ ਤੁਸੀਂ ਸੰਤਨ ਕਿਹਾ ਹੈ, ਕੌਣ ਨੇ ਉਹ ਸੰਤ ਜਨ? ਸਤਿਗੁਰੂ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਸ ਗਿਰਾਸ, ਸਾਹ ਆਉਂਦਿਆਂ ਜਾਂਦਿਆਂ ਰੱਬ ਦੇ ਨਾਮ ਨੂੰ ਕਦੇ ਵਿਸਾਰਿਆ ਨਹੀਂ, ਸਦਾ ਹੀ ਉਹਦੇ ਸਿਮਰਨ ਵਿੱਚ ਲਿਵਲੀਨ ਹੋਏ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮੈਂ ਸੰਤ ਆਖਦਾ ਹਾਂ, ਉਹਨਾਂ ਨੂੰ ਮੈਂ ਸੰਤ ਮੰਨਦਾ। ਹੁਣ ਇੱਥੇ ਮਹਾਰਾਜ ਕਹਿੰਦੇ ਆ, ਸੱਚੇ ਪਾਤਸ਼ਾਹ ਫਰਮਾਨ ਕਰਦੇ ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ। ਮਹਾਰਾਜ ਕਹਿੰਦੇ ਜੇ ਤੂੰ ਕੁਛ ਸਫਲਾ ਕਰਨਾ ਚਾਹੁੰਦਾ ਹੈ ਆਪਣਾ ਜੀਵਨ, ਤੇ ਫਿਰ ਮਹਾਰਾਜ ਕਹਿੰਦੇ ਜੇ ਸੱਚ ਤੇ ਸੁੱਚ ਦੀ ਪ੍ਰਾਪਤੀ ਚਾਹੁੰਦਾ ਹੈ। ਸੁੱਚ ਕੀ ਹੁੰਦੀ ਹੈ? ਸੁੱਚ ਕਹਿੰਦੇ ਨੇ ਸਾਫ ਨੂੰ, ਸ਼ੁੱਧ ਧਨ, ਜਿਹੜੀ ਚੀਜ਼ ਦੇ ਵਿੱਚ ਤੁਸੀਂ ਪਹਿਲਾਂ ਛੱਕ ਰਹੇ ਹੋਵੋ, ਜਿਹੜੇ ਭਾਂਡਿਆਂ ਵਿੱਚ ਜਦੋਂ ਉਹਦੇ ਵਿੱਚ ਪਾਇਆ ਹੋਵੇ ਪ੍ਰਸ਼ਾਦਾ ਭੋਜਨ, ਤੁਸੀਂ ਕਹਿੰਦੇ ਹੋ ਜੀ ਸੁੱਚਾ ਹੈ ਪ੍ਰਸ਼ਾਦਾ ਭੋਜਨ ਤੇ ਇਹਨੂੰ ਛੱਕ ਲਓ, ਕਿਉਂਕਿ ਭਰਿਆ ਹੋਇਆ ਨਾ ਭਾਂਡਾ, ਤੇ ਜਦੋਂ ਉਹਦੇ ਵਿੱਚੋਂ ਛੱਕ ਲਿਆ ਭਾਂਡੇ ਖਾਲੀ ਹੋ ਗਏ, ਫਿਰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਜੀ ਇਹ ਜੂਠੇ ਹੋ ਗਏ ਭਾਂਡੇ। ਕਈ ਵਾਰੀ ਆਮ ਕਰਕੇ ਕਹਿੰਦੇ ਹਾਂ ਗੰਦੇ ਭਾਂਡੇ ਚੱਕ ਲਓ, ਉਹ ਗੰਦੇ ਕਿਵੇਂ ਹੋ ਗਏ? ਉਹਨਾਂ ਵਿੱਚ ਤੇ ਭੋਜਨ ਪਾਇਆ ਸੀ, ਉਹਨਾਂ ਵਿੱਚ ਤੇ ਬੜੀ ਸਵਾਦ ਸੋਹਣੀ ਦਾਲ ਸਬਜ਼ੀ ਪਾਈ ਸੀ, ਪ੍ਰਸ਼ਾਦੇ ਰੱਖੇ ਹੋਏ ਸੀ, ਤੇ ਹੁਣ ਉਹ ਗੰਦੇ ਕਿਵੇਂ ਹੋ ਗਏ ਭਾਂਡੇ? ਕਿਉਂਕਿ ਖਾਲੀ ਹੋ ਗਏ, ਵਿੱਚ ਕੁਝ ਨਹੀਂ ਉਹਨਾਂ ਭਾਂਡਿਆਂ ਦੇ, ਉਹਨਾਂ ਦੀ ਕਦਰ ਕੋਈ ਨਹੀਂ, ਖਾਲੀ ਭਾਂਡਿਆਂ ਦੀ ਕੋਈ ਕਦਰ ਨਹੀਂ ਕਰਦਾ, ਜਿੱਧਰ ਮਰਜ਼ੀ ਇੱਧਰ ਉੱਧਰ ਵੱਜਦੇ ਕੰਧਾਂ ਦੇ ਵਿੱਚ ਫਿਰਦੇ ਹੋਣ, ਕੋਈ ਨਹੀਂ ਜਾਣਦਾ ਖਾਲੀ ਭਾਂਡਿਆਂ ਨੂੰ, ਤੇ ਕਿਸੇ ਛੋਟੀ ਜਿਹੀ ਇੱਕ ਕੌਲੀ ਦੇ ਵਿੱਚ ਹੀ ਭਾਵੇਂ ਸਬਜ਼ੀ ਦਾਲ ਪਾਈ ਹੋਵੇ, ਤੇ ਸਿਆਣੀਆਂ ਬੀਬੀਆਂ ਕਹਿੰਦੀਆਂ ਨੇ ਵੇਖਿਓ ਕਿਤੇ ਠੇਡਾ ਵੱਜ ਕੇ ਡੁੱਲ ਨਾ ਜਾਵੇ, ਕਿਉਂਕਿ ਭਰਿਆ ਹੋਇਆ ਭਾਂਡਾ। ਖਾਲੀ ਭਾਂਡਿਆਂ ਦਾ ਫਿਕਰ ਨਹੀਂ ਹੁੰਦਾ, ਹਨੇਰੀ ਵਿੱਚ ਵੇਖੋ ਕਦੇ ਹਨੇਰੀ ਆਉਂਦੀ ਹੈ, ਬਾਹਰ ਪਏ ਹੋਏ ਭਾਂਡੇ ਵਿਹੜੇ ਦੇ ਵਿੱਚ ਇੱਧਰ ਉੱਧਰ ਆਪੇ ਹੀ ਭੱਜੇ ਫਿਰਦੇ ਰਹਿੰਦੇ ਆ, ਆਪੇ ਹੀ ਖੜਕਦੇ ਰਹਿੰਦੇ ਆ, ਪਰ ਜਿਹੜੇ ਭਾਂਡਿਆਂ ਵਿੱਚ ਦੁੱਧ ਪਾਇਆ ਹੁੰਦਾ, ਜਿੰਨੀ ਮਰਜ਼ੀ ਹਨੇਰੀ ਬਾਹਰ ਭਾਵੇਂ ਝੱਖੜ ਕਿਉਂ ਨਾ ਝੁਲਦਾ ਹੋਵੇ, ਭੱਜ ਕੇ ਸਿਆਣੇ ਜਾਂਦੇ ਆ ਵੀ ਜਾ ਕੇ ਦੁੱਧ ਦੀ ਗਾਗਰ ਨੂੰ ਚੱਕ ਕੇ ਅੰਦਰ ਲੈ ਆਈਏ, ਕਿਤੇ ਹਨੇਰੀ ਦੇ ਵਿੱਚ ਖਰਾਬ ਨਾ ਹੋ ਜਾਵੇ, ਕਿਉਂਕਿ ਭਰਿਆ ਹੋਇਆ ਕੀਮਤੀ ਵਸਤੂ ਦੇ ਨਾਲ। ਹੁਣ ਸੱਚੇ ਪਾਤਸ਼ਾਹ ਕਹਿ ਰਹੇ ਆ, ਮਹਾਰਾਜ ਜੀ ਕਹਿੰਦੇ ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ। ਉਹਨਾਂ ਰੱਬ ਦੇ ਪਿਆਰਿਆਂ ਤੋਂ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਿਲਣਾ ਹੈ, ਜਿਹਨੇ ਤੇਰੇ ਅੰਦਰ ਨੂੰ ਸੁੱਚਾ ਕਰਕੇ ਰੱਖ ਦੇਣਾ ਹੈ। ਹੁਣ ਅੰਦਰ ਤਾਂ ਜੂਠਾ ਹੈ ਨਾ, ਜੂਠੇ ਭਾਂਡਿਆਂ ਦੇ ਵਿੱਚ ਦੁਬਾਰੇ ਖਾਣ ਨੂੰ ਦਿਲ ਨਹੀਂ ਕਰਦਾ, ਤੇ ਆਮ ਕਰਕੇ ਸਿਆਣੇ ਅੱਗੇ ਬਜ਼ੁਰਗ ਇਹ ਕਹਾਵਤ ਕਹਿੰਦੇ ਹੁੰਦੇ ਸੀ, ਕੂਕਰ ਹੀ ਹੁੰਦਾ, ਕੁੱਤਾ ਹੀ ਹੁੰਦਾ, ਜਿਹੜਾ ਜੂਠਿਆਂ ਭਾਂਡਿਆਂ ਦੇ ਵਿੱਚ ਖਾ ਲਵੇ ਉਹਨੂੰ ਨਹੀਂ ਫਰਕ ਪੈਂਦਾ, ਸਿਆਣਾ ਬੰਦਾ ਨਹੀਂ ਜੂਠੇ ਭਾਂਡਿਆਂ ਵਿੱਚ ਦੁਬਾਰੇ ਖਾਂਦਾ। ਤੇ ਮਹਾਰਾਜ ਦੀ ਗੁਰਬਾਣੀ ਕੀ ਕਹਿੰਦੀ ਹੈ? ਸਤਿਗੁਰੂ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਨ ਮਹਿ ਪਾਏ। ਨਾਮ ਜਪੇ ਤੋਂ ਬਿਨਾਂ ਜਿਹੜਾ ਪਹਿਨਦਾ ਹੈ ਤੇ ਜਿਹੜਾ ਕੁਝ ਖਾਂਦਾ ਪੀਂਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਇਉਂ ਜਾਣੋ ਜਿਵੇਂ ਕੂਕਰ ਨੂੰ, ਕੁੱਤੇ ਨੂੰ ਜੂਠੇ ਭਾਂਡੇ ਵਿੱਚ ਪਾ ਦੇਈਦਾ। ਮਹਾਰਾਜ ਜੀ ਦੀ ਬਾਣੀ ਦਾ ਫੈਸਲਾ ਹੈ। ਸਤਿਗੁਰੂ ਕਹਿੰਦੇ ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ। ਉਹਨਾਂ ਰੱਬ ਦੇ ਪਿਆਰਿਆਂ ਤੇ ਤੈਨੂੰ ਸੱਚਾ ਨਾਮ ਪ੍ਰਾਪਤ ਹੋ ਜਾਵੇਗਾ ਜਿਹਨੇ ਤੇਰੇ ਅੰਦਰ ਨੂੰ ਸੁੱਚਾ ਕਰ ਦੇਣਾ ਹੈ, ਵਿਕਾਰਾਂ ਦੀ ਜਿਹੜੀ ਮੈਲ ਹੈ ਉਹਨੂੰ ਬਾਹਰ ਕੱਢ ਦੇਣਾ ਹੈ। ਜਿਵੇਂ ਸਤਿਗੁਰੂ ਕਹਿੰਦੇ ਭਰੀਐ ਹੱਥ ਪੈਰ ਧਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ। ਜਦੋਂ ਉਹ ਮੈਲੇ ਹੋ ਗਏ ਕੱਪੜੇ ਫਿਰ ਕਿਵੇਂ? ਮਹਾਰਾਜ ਕਹਿੰਦੇ ਦੇ ਸਾਬੂਣ ਲਈਏ ਉਹ ਧੋਏ, ਮਹਾਰਾਜ ਕਹਿੰਦੇ ਸਾਬਣ ਨਾਲ ਧੋ ਲਈਏ। ਇਸੇ ਤਰ੍ਹਾਂ ਹੀ ਸਾਫ਼ ਸਾਬਣ ਦੇ ਨਾਲ ਜੂਠੇ ਭਾਂਡਿਆਂ ਨੂੰ ਧੋ ਲਈਏ ਤੇ ਉਹ ਜੂਠਿਆਂ ਨੂੰ ਫਿਰ ਕਹਿ ਦੇਈਦਾ ਸੁੱਚੇ ਹੋ ਗਏ, ਫਿਰ ਸਾਫ਼ ਹੋ ਗਏ, ਗੰਦਗੀ ਨਿਕਲ ਗਈ ਵਿੱਚੋਂ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜੀ ਤੇਰੇ ਅੰਦਰ ਵਿਕਾਰਾਂ ਰੂਪੀ ਗੰਦਗੀ ਹੈ ਨਾ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਈਰਖਾ ਦਵੈਸ਼ ਚੋਰੀ ਯਾਰੀ ਠੱਗੀ ਕਿਤੇ ਇੱਕ ਝੂਠ ਨਹੀਂ ਚੁੰਬੜੀ ਇਸ ਮਨ ਨੂੰ ਇਸ ਮਨੁੱਖ ਨੂੰ ਕਿਤੇ ਇੱਕ ਚੀਜ਼ ਨੇ ਲਪੇਟਾ ਨਹੀਂ ਮਾਰਿਆ ਹੋਇਆ ਪਤਾ ਹੀ ਨਹੀਂ ਕਿੰਨਿਆਂ ਵਿਕਾਰਾਂ ਨੇ ਆਪਣਾ ਜਾਲ ਵਿਛਾ ਕੇ ਇਹਨੂੰ ਉਹਦੇ ਵਿੱਚ ਫਸਾਇਆ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰੋਂ ਇਹ ਮਹਿਲ ਨਿਕਲ ਜਾਏਗੀ ਸੱਚ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਆਇਆ ਕਰ ਫਿਰ ਅੱਗੇ ਕਹਿ ਰਹੇ ਨੇ ਪਵੜੀ ਸੱਸਾ ਸੱਤ ਸੱਤ ਸੱਤ ਸੌ ਹੁਣ ਪੌੜੀ ਆਈ ਹੈ ਸੱਸਾ ਕਿਹਾ ਹੈ ਮਹਾਰਾਜ ਨੇ ਅੱਖਰ ਵਾਲਾ ਸੱਸਾ ਬਾਵਨ ਅੱਖਰੀ ਭਾਵ ਬਵੰਜਾ ਅੱਖਰ ਜਿਵੇਂ ਊੜੇ ਐੜੇ ਨੂੰ ਅਸੀਂ ਪੈਂਤੀ ਨੂੰ ਪੈਂਤੀ ਕਹਿ ਦਿੰਦੇ ਹਾਂ ਊੜੇ ਐੜੇ ਦੇ ਪੈਂਤੀ ਅੱਖਰ ਹੋਣ ਕਰਕੇ ਇਵੇਂ ਸੰਸਕ੍ਰਿਤ ਦੇ ਬਵੰਜਾ ਅੱਖਰ ਹੋਣ ਕਰਕੇ ਅਸੀਂ ਕਹਿ ਦਿੰਦੇ ਹਾਂ ਬਾਵਨ ਅੱਖਰੀ ਹਜ਼ੂਰ ਨੇ ਨਾਮ ਦਿੱਤਾ ਹੈ ਬਾਵਨ ਲੰਬੀ ਵਿਚਾਰ ਹੈ ਫਿਰ ਕਿਤੇ ਹੋ ਜਾਏਗੀ ਇਸੇ ਤਰ੍ਹਾਂ ਫਾਰਸੀ ਦੇ 30 ਅੱਖਰ ਨੇ ਤੇ ਉਹਨੂੰ ਕਹਿੰਦੇ ਨੇ ਸੀ ਹਰਫੀ ਪੰਜਾਬੀ ਦੇ 35 ਹੋਣ ਕਰਕੇ ਉਹਨੂੰ ਕਹਿੰਦੇ ਨੇ 35 ਫਾਰਸੀ ਦੇ 30 ਹੋਣ ਕਰਕੇ ਕਹਿੰਦੇ ਨੇ ਸੀ ਹਰਫੀ ਤੇ ਇਸੇ ਤਰ੍ਹਾਂ ਸੰਸਕ੍ਰਿਤ ਦੇ 52 ਹੋਣ ਕਰਕੇ ਇਹਨੂੰ ਕਹਿੰਦੇ ਨੇ ਬਾਵਨ ਅੱਖਰੀ ਹੁਣ ਇੱਥੇ ਮਹਾਰਾਜ ਸੱਸਾ ਜਿਹੜਾ ਇਹ ਅੱਖਰ ਦਾ ਨਾਮ ਆਇਆ ਹੈ ਊੜਾ ਐੜਾ ਈੜੀ ਸੱਸਾ ਸੱਸੇ ਸੱਚੇ ਪਾਤਸ਼ਾਹ ਕਹਿ ਰਹੇ ਨੇ ਸੱਸੇ ਤੋਂ ਮਹਾਰਾਜ ਕਹਿੰਦੇ ਸੱਸਾ ਸੱਤ ਸੱਤ ਸੱਤ ਸੌ ਤਿੰਨ ਵਾਰੀ ਸੱਤ ਆਇਆ ਹੈ ਜਿਵੇਂ ਜਦੋਂ ਅਰਦਾਸ ਕਰਦਾ ਹੈ ਅਰਦਾਸੀਆ ਸਿੰਘ ਤੇ ਅਸੀਂ ਕਹਿੰਦੇ ਹਾਂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਇਹਦੇ ਦੋ ਅਰਥ ਨੇ ਇੱਕ ਤੇ ਤਿੰਨ ਵਾਰੀ ਵਾਹਿਗੁਰੂ ਤਾਂ ਕਹਿੰਦੇ ਹਾਂ ਮਹਾਰਾਜ ਤੁਸੀਂ ਪਹਿਲਾਂ ਵੀ ਸੱਚ ਸੀ ਆਦਿ ਸੱਚ ਹੁਣ ਵੀ ਸੱਚ ਹੋ ਤੇ ਰਹਿੰਦੀ ਦੁਨੀਆਂ ਤੱਕ ਵੀ ਸੱਚ ਹੋਵੋਗੇ ਇੱਕ ਅਰਥ ਇਹ ਨੇ ਤੇ ਫਿਰ ਜਦੋਂ ਅਸੀਂ ਕਹਿੰਦੇ ਹਾਂ ਚਿੱਤ ਆਵੇ ਮਹਾਰਾਜ ਫਿਰ ਕਹਿੰਦੇ ਹਾਂ ਮਨ ਕਰਮ ਤੇ ਬਚਨਾ ਕਰਕੇ ਤਿੰਨਾਂ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਤਾਂ ਤਿੰਨ ਵਾਰੀ ਕਹਿੰਦੇ ਹਾਂ ਹੁਣ ਇੱਥੇ ਸਤਿਗੁਰੂ ਕਹਿ ਰਹੇ ਆ ਸੱਸਾ ਸੱਤ ਸੱਤ ਸੱਤ ਸੌ ਜਿਹੜਾ ਵਾਹਿਗੁਰੂ ਪਹਿਲਾਂ ਵੀ ਸੱਚ ਸੀ ਤੇ ਸਦਾ ਹੀ ਸਲਾਮਤ ਸੀ ਸਦਾ ਹੀ ਵਿਆਪਕ ਸੀ ਕਦੇ ਪਹਿਲਾਂ ਵੀ ਨਹੀਂ ਸੀ ਮਿਟਣ ਵਾਲਾ ਅੱਜ ਵੀ ਸੱਤ ਹੈ ਅੱਜ ਵੀ ਉਹ ਅਗੰਜੇ ਹੈ ਉਹਨੂੰ ਕੋਈ ਤੋੜ ਨਹੀਂ ਸਕਦਾ ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ ਰਹਿੰਦੀ ਦੁਨੀਆਂ ਤੱਕ ਫਿਰ ਵੀ ਉਹ ਸੱਚ ਤੇ ਸਦਾ ਅਟਲ ਰਹਿਣ ਵਾਲਾ ਹੈ ਵਾਹਿਗੁਰੂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਸੱਸਾ ਸੱਤ ਸੱਤ ਸੱਤ ਸੌ ਸੱਤ ਪੁਰਖ ਤੇ ਭਿੰਨ ਨਾ ਕੋ ਜਿਹੜੇ ਰੱਬ ਦੇ ਪਿਆਰੇ ਨੇ ਨਾ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਸੰਤ ਜਨ ਨੇ ਉਹ ਫਿਰ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਵੱਖਰਾ ਨਹੀਂ ਵੇਖਦੇ ਕਿਸੇ ਨੂੰ ਉਹਦੇ ਤੋਂ ਹੋਂਦ ਕਿਸੇ ਦੀ ਵੱਖਰੀ ਨਹੀਂ ਸਮਝਦੇ ਜੋ ਉਪਜਿਆ ਸੰਸਾਰ ਵਿੱਚ ਵਾਹਿਗੁਰੂ ਤੋਂ ਹੀ ਉਪਜਿਆ ਹੈ ਤੇ ਰੱਬ ਦੇ ਪਿਆਰਿਆਂ ਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਇਸ ਗੱਲ ਦਾ ਗਿਆਨ ਆ ਜਾਂਦਾ ਹੈ ਵੀ ਰੱਬ ਤੋਂ ਵੱਖਰਾ ਕੋਈ ਨਹੀਂ ਇਹ ਦੁਨੀਆਂ ਦੇ ਵਿੱਚ ਜੋ ਬੋਲਤ ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ ਜੋ ਵੀ ਕੁਝ ਆ ਬੋਲ ਰਹੇ ਨੇ ਜੋ ਵੀ ਨਾਦ ਉਪਜ ਰਿਹਾ ਹੈ ਬਸ ਇਹ ਇਉਂ ਸਮਝੋ ਇਹ ਸਾਰੇ ਰੱਬ ਦੇ ਹੀ ਬੋਲ ਨੇ ਉਹਦੀਆਂ ਹੀ ਆਵਾਜ਼ਾਂ ਨੇ ਉਹਨੂੰ ਹੀ ਪੁਕਾਰ ਰਹੇ ਨੇ ਹਰ ਹਟ ਭੀ ਤੂੰ ਤੂੰ ਕਰ ਹੈ ਬੋਲੇ ਭਲੀ ਬਾਣ ਹਰ ਹਟ ਦੀ ਜਦੋਂ ਟਿੰਡ ਚੱਲਦੀ ਹੈ ਉਹ ਟਕ ਟਕ ਕਰਦੀ ਹੈ ਚੂੰ ਚੂੰ ਕਰਦੀ ਹੈ ਰੱਬ ਦੇ ਪਿਆਰੇ ਕਹਿੰਦੇ ਇਉਂ ਲੱਗਦਾ ਜਿਵੇਂ ਇਹ ਚੂੰ ਚੂੰ ਨਹੀਂ ਇਹ ਤੂੰ ਤੂੰ ਕਹਿ ਰਹੀ ਹੋਵੇ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਜਦੋਂ ਆਪਣੇ ਤੇ ਪਰਾਏ ਦੀ ਹੋਂਦ ਇੱਕ ਹੋ ਜਾਏ ਦੋ ਦੀਵਿਆਂ ਦੀ ਜੋਤ ਇੱਕ ਹੋ ਜਾਵੇ ਫਿਰ ਉਹਦੇ ਵਿੱਚ ਫਰਕ ਖਤਮ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਸੱਤ ਪੁਰਖ ਤੇ ਭਿੰਨ ਨਾ ਕਹੋ ਉਹ ਰੱਬ ਦੇ ਪਿਆਰਿਆਂ ਵਾਸਤੇ ਜਿਹੜਾ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਰਹਿੰਦੇ ਸੰਸਾਰ ਤੱਕ ਸੱਚ ਹੋਵੇਗਾ ਵਾਹਿਗੁਰੂ ਉਹ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਤੇ ਉਹਦੀ ਬਣਾਈ ਹੋਈ ਰਚਨਾ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ ਰੱਬ ਦੀ ਇਹ ਬਣਾਈ ਹੋਈ ਕੁਦਰਤ ਹੈ ਤੇ ਇਹਦੇ ਵਿੱਚ ਵੀ ਵਾਹਿਗੁਰੂ ਆਪ ਵਸ ਰਿਹਾ ਹੈ ਕਾਦਰ ਨੂੰ ਤੇ ਕੁਦਰਤ ਨੂੰ ਕਦੇ ਵੱਖ ਨਹੀਂ ਕਰਕੇ ਦੇਖਿਆ ਜਾ ਸਕਦਾ ਗੁਰਮੁਖੋ
ਬਣਾਉਣ ਵਾਲਾ ਕ੍ਰੀਏਟਰ ਕਦੇ ਕ੍ਰੀਏਸ਼ਨ ਤੋਂ ਵੱਖਰਾ ਨਹੀਂ ਹੁੰਦਾ। ਕ੍ਰੀਏਟਰ ਤੇ ਕ੍ਰੀਏਸ਼ਨ ਦਾ ਬੜਾ ਗੂੜਾ ਸੰਬੰਧ ਹੁੰਦਾ ਹੈ, ਕਿਉਂਕਿ ਕਾਦਰ ਤੋਂ ਬਿਨਾਂ ਕੁਦਰਤ ਨਹੀਂ ਪੈਦਾ ਹੋ ਸਕਦੀ। ਤੇ ਜੇ ਕਹੋਗੇ ਕੁਦਰਤ ਹੁਣ ਪੈਦਾ ਹੋ ਗਈ, ਹੁਣ ਇਹਨੂੰ ਕਾਦਰ ਦੀ ਲੋੜ ਕੋਈ ਨਹੀਂ, ਇਹ ਵੀ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਉਸ ਰੱਬ ਤੋਂ ਉਹਦੀ ਬਣਾਈ ਹੋਈ ਕੁਦਰਤ ਨੂੰ ਕਦੇ ਵੱਖਰਾ ਕਰਕੇ ਨਹੀਂ ਵੇਖਦੇ। ਅੱਗੇ ਫਰਮਾਨ ਕਰਦੇ ਨੇ, ਸੋ ਸਰਨ ਪਰੈ ਜਿਹ ਪਾਇੰਗ। ਮਹਾਰਾਜ ਕਹਿੰਦੇ ਜਿਵੇਂ ਤੁਸੀਂ ਰੋਜ਼ ਪੜ੍ਹਦੇ ਹੋ, ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਜਿਹਨੂੰ ਤੂੰ ਜਣਾਵੇਂ ਵਾਹਿਗੁਰੂ, ਜਿਹਨੂੰ ਤੂੰ ਸਮੱਤ ਦੇਵੇਂ, ਜਿਹਨੂੰ ਤੂੰ ਆਪਣਿਆਂ ਚਰਨਾਂ ਵਿੱਚ ਲੈ ਕੇ ਆਵੇਂ। ਜਿਵੇਂ ਹੁਣ ਆਪ ਜੀ ਸਾਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਹੋ, ਕਿੰਨਾ ਸੰਸਾਰ ਵਸਦਾ ਹੈ, ਕੋਈ ਹੋਰ ਕਿਉਂ ਨਹੀਂ ਆ ਗਿਆ? ਤੁਹਾਡੇ ਆਪਣਿਆਂ ਪਰਿਵਾਰਾਂ ਦੇ ਵਿੱਚ ਕਿੰਨੇ ਮੈਂਬਰ ਹੋਰ ਹੋਣਗੇ, ਉਹ ਕਿਉਂ ਨਹੀਂ ਆ ਗਏ? ਹਜ਼ੂਰ ਨੇ ਤਰਸ ਕੀਤਾ ਗਰੀਬ ਨਿਵਾਜ ਨੇ, ਤੁਹਾਨੂੰ ਹੀ ਮਹਾਰਾਜ ਆਪਣੇ ਚਰਨਾਂ ਵਿੱਚ ਲੈ ਕੇ ਆਏ ਨੇ, ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਸੋ ਸਰਨ ਪਰੈ ਜਿਹ ਪਾਇੰਗ। ਸਰਨ ਦੇ ਵਿੱਚ ਉਹੀ ਆਉਂਦਾ ਜਿਹਨੂੰ ਉਹ ਆਪ ਪਾਵੇ, ਜਿਹਦੇ ਤੇ ਆਪ ਕਿਰਪਾ ਕਰੇ ਵਾਹਿਗੁਰੂ। ਸਾਡੀ ਕੀ ਔਕਾਤ ਹੈ ਅਸੀਂ ਏਡੇ ਵੱਡੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬਹਿ ਜਾਈਏ? ਸਾਡੀ ਕੀ ਔਕਾਤ ਹੈ? ਸਾਡੇ ਵਿੱਚ ਕੀ ਬੁੱਧੀ ਹੈ? ਸਾਡੀ ਕੀ ਸਮਰੱਥਾ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਘੰਟਾ ਦੋ ਘੰਟੇ ਦਸ ਮਿੰਟ ਪੰਜ ਮਿੰਟ ਬਹਿ ਜਾਈਏ ਕਿਤੇ? ਇਹ ਤੇ ਮਹਾਰਾਜ ਆਪ ਤਰਸ ਕਰਦੇ ਨੇ, ਸੱਚੇ ਪਾਤਸ਼ਾਹ ਫਰਮਾਨ ਕਰਦੇ ਉਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਉਹੀ ਰੱਬ ਦੀ ਸ਼ਰਨ ਵਿੱਚ ਆਉਂਦਾ ਹੈ ਜਿਹਨੂੰ ਉਹ ਆਪ ਲੈ ਕੇ ਆਉਂਦਾ ਹੈ। ਮੈਂ ਇੱਕ ਉਦਾਹਰਨ ਬਹੁਤ ਵਾਰ ਦਿੰਦਾ ਹੁੰਦਾ, ਕਿਉਂਕਿ ਮਨੁੱਖੀ ਮਨ ਹੈ ਸਾਡਾ, ਜਦੋਂ ਸੰਸਾਰਕ ਕੋਈ ਉਦਾਹਰਨ ਜਿਹੜੀ ਆਪ ਇਨਸਾਨ ਨਾਲ ਬੀਤ ਰਹੀ ਹੋਵੇ, ਜਦੋਂ ਉਹ ਉਦਾਹਰਨ ਦਿੱਤੀ ਜਾਵੇ ਨਾ, ਫਿਰ ਬੜੀ ਸੌਖੀ ਗੱਲ ਸਮਝ ਲੱਗ ਜਾਂਦੀ ਹੈ। ਅਕਸਰ ਇਹ ਬੇਨਤੀ ਕਰਦਾ ਹਾਂ, ਵੇਖੋ ਸੰਸਾਰ ਵਿੱਚ ਕਿੰਨੇ ਹਸਪਤਾਲ ਨੇ, ਉਹਨਾਂ ਹਸਪਤਾਲਾਂ ਦੇ ਵਿੱਚ ਕਿੰਨੇ ਮਰੀਜ਼ ਲੋਕ ਪਏ ਨੇ ਜਿਹੜੇ ਜ਼ਿੰਦਗੀ ਤੇ ਮੌਤ ਦੀ ਜੰਗ ਦੇ ਵਿੱਚ ਜੂਝ ਰਹੇ ਨੇ, ਕਿੰਨੇ ਹਾਏ ਹਾਏ ਕਰਕੇ ਤੜਫ ਰਹੇ ਨੇ, ਦਿਲ ਕਰਦਾ ਗੁਰਦੁਆਰੇ ਆਈਏ ਪਰ ਨਹੀਂ ਆ ਸਕਦੇ, ਕਿੰਨੇ ਘਰਾਂ ਦੇ ਵਿੱਚ ਪਈ ਤੜਫੀ ਜਾਂਦੇ ਆ, ਨਹੀਂ ਗੁਰਦੁਆਰੇ ਆ ਸਕਦੇ, ਸਾਲਾਂ ਦੇ ਸਾਲ ਬੀਤ ਗਏ ਕਦੇ ਨਹੀਂ ਗਰੀਬ ਨਿਵਾਜ ਦੇ ਆ ਕੇ ਦਰਸ਼ਨ ਪ੍ਰਾਪਤ ਕੀਤੇ। ਉਹਨਾਂ ਥਾਵਾਂ ਤੇ ਅੱਜ ਅਸੀਂ ਵੀ ਹੋ ਸਕਦੇ ਸੀ, ਪਰ ਹਜ਼ੂਰ ਨੇ ਸਾਡੇ ਤੇ ਤਰਸ ਕੀਤਾ ਹੈ, ਆਪਣੇ ਚਰਨਾਂ ਵਿੱਚ ਬਿਠਾਇਆ ਹੈ। ਦੁਨੀਆਂ ਵਿੱਚ ਸਭ ਤੋਂ ਜੇ ਕੋਈ ਸੁਖਦਾਈ ਥਾਂ ਹੈ ਤੇ ਉਹ ਸਤਸੰਗਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਨੇ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਤੇ ਸਤਿਗੁਰੂ ਕਹਿੰਦੇ ਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਹਨੇ ਕਿਤੇ ਇੱਕ ਵਾਰੀ ਦਰਸ਼ਨ ਕਰ ਲਏ ਨਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ, ਤੇ ਜਿਹਦੇ ਕੰਨਾਂ ਵਿੱਚ ਇੱਕ ਵਾਰੀ ਉਹ ਇਲਾਹੀ ਗੁਰਬਾਣੀ ਦਾ ਕੀਰਤਨ ਕਥਾ, ਮਹਾਰਾਜ ਕਹਿੰਦੇ ਗੁਰਬਾਣੀ ਦਾ ਜਾਪ ਕਿਤੇ ਕਿਸੇ ਦੇ ਕੰਨਾਂ ਵਿੱਚ ਇੱਕ ਵਾਰੀ ਪੈ ਗਿਆ, ਫਿਰ ਐਸੀ ਬਖਸ਼ਿਸ਼ ਦਾ ਉਹ ਪਾਤਰ ਹੋ ਜਾਂਦਾ, ਉਹਨੂੰ ਫਿਰ ਵਾਰ ਵਾਰ ਗਰਭਜੂਨਾਂ ਵਿੱਚ ਨਹੀਂ ਆਉਣਾ ਪੈਂਦਾ, ਸੇ ਫਿਰ ਗਰਭਾਸ ਨਾ ਭਰਿਆ ਰਹੇ। ਮਹਾਰਾਜ ਕਹਿੰਦੇ ਫਿਰ ਉਹ ਵਾਰ ਵਾਰ ਜੰਮਦਾ ਨਹੀਂ ਤੇ ਉਹ ਵਾਰ ਵਾਰ ਮਰਦਾ ਨਹੀਂ, ਕਿਉਂ? ਕਿਉਂਕਿ ਤਰਸ ਹੀ ਉਹਦੇ ਤੇ ਹੁੰਦਾ ਹੈ ਜਿਹਦੇ ਤੇ ਉਹ ਆਪ ਕਰਨਾ ਚਾਹਵੇ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਸੋ ਸਰਨ ਪਰੈ ਜਿਹ ਪਾਇੰਗ, ਉਹੀ ਸਰਨ ਵਿੱਚ ਆ ਸਕਦਾ ਹੈ ਜਿਹਦੇ ਤੇ ਵਾਹਿਗੁਰੂ ਪਰਮੇਸ਼ਰ ਆਪ ਤੁੱਠ ਕੇ ਕਿਰਪਾ ਕਰ ਦੇਵੇ। ਫਿਰ ਅੱਗੇ ਫਰਮਾਨ ਕਰਦੇ ਨੇ, ਸਿਮਰ ਸਿਮਰ ਗੁਣ ਗਾਏ ਸੁਨਾਇੰ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ ਕਰਕੇ, ਸਿਮਰ ਸਿਮਰ, ਜਿਵੇਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਸਿਮਰਾਓ ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੀ ਮਿਟਾਵਾਓ। ਸਤਿਗੁਰੂ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ, ਜਦੋਂ ਉਹਨਾਂ ਦੀ ਸੰਗਤ ਦੇ ਵਿੱਚ ਆ ਜਾਈਦਾ ਹੈ ਨਾ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹੀ ਉੱਥੇ ਆਉਂਦਾ ਹੈ ਫਿਰ ਸਤਸੰਗਤ ਦੇ ਵਿੱਚ, ਉੱਥੇ ਆ ਕੇ ਸਿਮਰ ਸਿਮਰ ਗੁਣ ਗਾਏ ਸੁਨਾਇੰ। ਫਿਰ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਕੋਈ ਬੈਠਾ ਸਿਮਰਨ ਕਰ ਰਿਹਾ ਹੈ, ਕੋਈ ਗਾ ਰਿਹਾ ਹੈ, ਕੋਈ ਸੁਣਾ ਰਿਹਾ ਹੈ ਤੇ ਕੋਈ ਬੈਠਾ ਸੁਣ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸੰਗਤ ਵਿੱਚ ਇਉਂ ਹੀ ਹੁੰਦੀ ਹੈ ਨਾ, ਕੋਈ ਬੈਠਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪ ਜਪ ਰਿਹਾ ਹੈ, ਉਹਦੀਆਂ ਤਰੰਗਾਂ ਉਸ ਵਾਤਾਵਰਨ ਉਹਨਾਂ ਫਿਜ਼ਾਵਾਂ ਦੇ ਵਿੱਚ ਸੁੱਤੇ ਸਿੱਧੀ ਆਉਂਦੀਆਂ ਨੇ, ਤੇ ਹੁਣ ਕੋਈ ਕਥਾ ਕੀਰਤਨ ਕਰ ਰਿਹਾ ਹੈ
ਆਪ ਸੰਗਤਾਂ ਸ਼ਰਧਾ ਭਾਵਨਾ ਧਾਰ ਕੇ ਹਿਰਦੇ ਦੇ ਵਿੱਚ ਮਨਾਂ ਦੇ ਵਿੱਚ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆਈਦਾ ਹੈ ਫਿਰ ਉੱਥੇ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੀਦਾ ਹੈ, ਗਾਈਦਾ ਹੈ, ਸੁਣੀਦਾ ਹੈ, ਸੁਣਾਈਦਾ ਹੈ। ਅੱਗੇ ਫਿਰ ਫਰਮਾਨ ਕਰਦੇ ਨੇ, ਸੰਸੈ ਭਰਮ ਨਹੀਂ ਕਛ ਵਿਆਪਤ। ਸਤਿਗੁਰੂ ਕਹਿੰਦੇ ਫਿਰ ਉੱਥੇ ਸੰਸਾ ਤੇ ਭਰਮ ਸਭ ਕੁਝ ਮਿਟ ਜਾਂਦਾ ਹੈ, ਸੰਸਾ ਭਰਮ ਸਭ ਕੁਝ ਮਿਟ ਜਾਂਦਾ ਹੈ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦਾ ਸੰਸਾ ਮੰਨਿਆ ਹੈ ਤੇ ਪੰਜ ਤਰ੍ਹਾਂ ਦਾ ਮੰਨਿਆ ਹੈ ਭਰਮ। ਤਿੰਨ ਤਰ੍ਹਾਂ ਦਾ ਸੰਸਾ ਕਿਹੜਾ ਹੈ? ਪਹਿਲਾ ਹੈ ਪ੍ਰਮਾਣਗਤ ਸੰਸਾ, ਜਿਹੜੀ ਚੀਜ਼ ਪ੍ਰਮਾਣ ਹੋਵੇ ਉਹਨੇ ਝੂਠ ਕਹਿ ਦੇਈਏ। ਜਿਵੇਂ ਜਿਹੜੀ ਚੀਜ਼ ਬਾਰੇ ਗਿਆਨ ਲੈਣਾ ਹੋਵੇ, ਜਿਵੇਂ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਨੂੰ ਹੀ ਨਾ ਕੋਈ ਬੰਦਾ ਮੰਨਦਾ ਹੋਵੇ, ਜਾਂ ਇੱਕ ਦੁਨਿਆਵੀ ਉਦਾਹਰਣ ਦੇ ਦਿਆਂ, ਡਾਕਟਰ ਨੇ ਰਿਪੋਰਟਾਂ ਦਿੱਤੀਆਂ ਹੋਣ ਵੀ ਆਹ ਤੈਨੂੰ ਬਿਮਾਰੀ ਲੱਗੀ ਹੋਈ ਹੈ ਤੇ ਬੰਦਾ ਉੱਥੇ ਕਹਿ ਦੇਵੇ ਮੈਂ ਰਿਪੋਰਟ ਨੂੰ ਹੀ ਨਹੀਂ ਮੰਨਦਾ। ਉਹਨੂੰ ਕਹਿੰਦੇ ਨੇ ਪ੍ਰਮਾਣਗਤ ਸੰਸਾ, ਪ੍ਰਮਾਣ ਨੂੰ ਹੀ ਝੂਠਾ ਕਹਿ ਦੇਣਾ, ਉਹਦੇ ਤੋਂ ਹੀ ਨਕਾਰਾ ਕਰ ਦੇਣਾ ਵੀ ਨਹੀਂ ਇਹ ਗੱਲ ਝੂਠ ਹੈ, ਇਹਨੂੰ ਸੱਚ ਨਹੀਂ ਮੰਨਿਆ ਜਾ ਸਕਦਾ, ਡਾਕਟਰ ਦੀਆਂ ਰਿਪੋਰਟਾਂ ਨੂੰ ਕੋਈ ਕਹਿ ਦੇਵੇ ਵੀ ਇਹ ਝੂਠ ਹੈ। ਦੂਜਾ ਹੁੰਦਾ ਹੈ ਪ੍ਰੇਮਗਤ ਸੰਸਾ, ਉਹਦੇ ਵਿੱਚ ਕੀ ਹੈ, ਜਿਹੜੀ ਚੀਜ਼ ਤੋਂ ਗਿਆਨ ਲੈਣਾ ਉਹਦੇ ਤੇ ਸ਼ੰਕਾ ਹੋਣਾ, ਜਿਵੇਂ ਰੁੱਖ ਨੂੰ ਮਨੁੱਖ ਸਮਝਣਾ ਤੇ ਜਾਂ ਕਹਿ ਲਓ ਫਿਰ ਸ਼ੀਸ਼ੇ ਦੇ ਵਿੱਚ ਦਿਸਣ ਵਾਲੇ ਪਰਛਾਵੇਂ ਨੂੰ ਅਸਲੀ ਮਨੁੱਖ ਸਮਝ ਲੈਣਾ, ਇੱਕ ਇਹ ਸੰਸਾ ਹੁੰਦਾ ਹੈ ਵੱਡਾ ਸੰਸਾਰ ਵਿੱਚ। ਇਹ ਤਿੰਨ ਸੰਸੇ ਉਹ ਨੇ। ਤੀਜਾ ਹੈ ਵਿਪਰੇਗਤ ਸੰਸਾ, ਇਹਦੇ ਵਿੱਚ ਕੀ ਹੁੰਦਾ ਹੈ, ਝੂਠ ਨੂੰ ਸੱਚ ਕਹਿਣਾ, ਸੱਚ ਨੂੰ ਝੂਠ ਕਹਿਣਾ, ਸਹੀ ਨੂੰ ਗਲਤ ਕਹਿਣਾ ਤੇ ਗਲਤ ਨੂੰ ਸਹੀ ਕਹਿਣਾ, ਇਹਨੂੰ ਕਹਿੰਦੇ ਨੇ ਵਿਪਰਜੇ ਸੰਸਾ। ਇਹ ਤਿੰਨ ਤਰ੍ਹਾਂ ਦੇ ਵੱਡੇ ਸੰਸੇ ਨੇ ਵਿਦਵਾਨਾਂ ਨੇ ਮੰਨੇ, ਜਿਨ੍ਹਾਂ ਦੇ ਵਿੱਚੋਂ ਅੱਗੇ ਹੋਰ ਸੰਸੇ ਫਿਰ ਪੈਦਾ ਹੁੰਦੇ ਨੇ। ਸੱਚ ਨੂੰ ਝੂਠ, ਝੂਠ ਨੂੰ ਸੱਚ, ਗਲਤ ਨੂੰ ਸਹੀ, ਸਹੀ ਨੂੰ ਗਲਤ ਆਖੀ ਜਾਣਾ। ਪੰਜ ਤਰ੍ਹਾਂ ਦਾ ਭਰਮ ਮੰਨਿਆ ਹੈ ਵਿਦਵਾਨਾਂ ਨੇ। ਅਗਿਆਨਤਾ ਦਾ ਭਰਮ, ਅਗਿਆਨਤਾ ਦਾ ਭਰਮ ਕੀ ਹੈ, ਹੋਵੇ ਅਗਿਆਨਤਾ ਪਰ ਬੰਦਾ ਆਪਣੇ ਆਪ ਨੂੰ ਗਿਆਨੀ ਸਮਝਦਾ ਹੋਵੇ, ਇਹ ਵੀ ਇੱਕ ਬੜਾ ਵੱਡਾ ਭਰਮ ਹੈ। ਜਿਵੇਂ ਆਪਸ ਨੂੰ, ਆਪਣੇ ਆਪ ਨੂੰ ਬੜਾ ਵੱਡਾ ਵਿਦਵਾਨ ਸਮਝਣਾ ਤੇ ਦੂਜਿਆਂ ਨੂੰ ਮੂਰਖ ਹੀ ਸਮਝਣਾ ਸਦਾ ਵਾਸਤੇ, ਆਪਣੇ ਆਪ ਨੂੰ ਬੜਾ ਸਿਆਣਾ ਸੂਝਵਾਨ ਜਾਣਨਾ ਤੇ ਦੂਜੇ ਨੂੰ ਗਿਣਨਾ ਵੀ ਇਹਨੂੰ ਕਿਸੇ ਦੁਨਿਆਵੀ ਜਾਂ ਪਰਮਾਰਥੀ ਕਿਸੇ ਵੀ ਇਹਨੂੰ ਰਾਹ ਦੀ ਸੋਝੀ ਸਮਝਣੀ, ਉਹਨੂੰ ਕਹਿੰਦੇ ਨੇ ਅਗਿਆਨਤਾ ਦਾ ਭਰਮ। ਫਿਰ ਦੂਸਰਾ ਹੁੰਦਾ ਹੈ ਮਨ ਦਾ ਭਰਮ, ਮਨ ਹੀ ਨਾ ਟਿਕਣਾ, ਕਦੇ ਇੱਧਰ ਉਹ ਭੱਜ ਲੈਣਾ ਮਨ ਨੇ, ਕਦੇ ਉੱਧਰ ਭੱਜ ਲੈਣਾ, ਆ ਕੇ ਸੰਗਤ ਵਿੱਚ ਬਹਿ ਵੀ ਜਾਣਾ, ਫਿਰ ਇੱਥੇ ਵੀ ਮਨ ਨਾ ਲੱਗਣਾ, ਜਿਹੜਾ ਕੰਮ ਕਰਨਾ ਉਹ ਕੰਮ ਕਰਨ ਵਿੱਚ ਵੀ ਨਾ ਸੰਸਾਰ ਵਿੱਚ ਦਿਲ ਲੱਗਣਾ, ਉਹਨੂੰ ਕਹਿੰਦੇ ਨੇ ਮਨ ਦਾ ਭਰਮ। ਅਗਿਆਨਤਾ ਦਾ ਭਰਮ, ਫਿਰ ਮਨ ਦਾ ਭਰਮ, ਫਿਰ ਧਰਮ ਦਾ ਵੀ ਇੱਕ ਭਰਮ ਹੁੰਦਾ ਹੈ। ਕਈ ਵਾਰੀ ਧਾਰਮਿਕ ਕੰਮ ਵੀ ਅਸੀਂ ਇਹੋ ਜਿਹੇ ਕਰਦੇ ਰਹਿੰਦੇ ਹਾਂ, ਕਰਮ ਕਾਂਡ, ਜਿਨ੍ਹਾਂ ਨੂੰ ਸਮਝਿਆ ਧਰਮ ਜਾਂਦਾ ਹੈ ਪਰ ਉਹ ਧਰਮ ਹੁੰਦਾ ਨਹੀਂ। ਜਿਵੇਂ ਆਦਿਕ ਕਈ ਮੂਰਤੀਆਂ ਦੀ ਪੂਜਾ ਕਰਨੀ, ਦਰਖਤਾਂ ਦੀ ਪੂਜਾ ਕਰਨੀ, ਮੜੀਆਂ ਕਬਰਾਂ ਦੀ ਪੂਜਾ ਕਰਨੀ, ਉਹਨੂੰ ਕੀ ਕਹਿੰਦੇ ਨੇ, ਇਹ ਧਰਮ ਦਾ ਭਰਮ ਹੈ। ਸਮਝਣਾ ਵੀ ਇਹ ਧਰਮ ਹੈ ਪਰ ਉਹ ਧਰਮ ਹੁੰਦਾ ਨਹੀਂ, ਉਹਨੂੰ ਕਹਿੰਦੇ ਨੇ ਧਰਮ ਦਾ ਭਰਮ, ਇਹ ਵੀ ਇੱਕ ਭਰਮ ਹੈ। ਫਿਰ ਚੌਥਾ ਹੈ ਹਉਮੈ ਦਾ ਭਰਮ ਹੋਣਾ, ਆਪਣੇ ਆਪ ਨੂੰ ਸਭ ਕੁਝ ਸਮਝ ਲੈਣਾ ਵੀ ਜੋ ਕੁਝ ਕਰ ਸਕਦਾ ਮੈਂ ਹੀ ਕਰ ਸਕਦਾ, ਇਹੀ ਬਿਮਾਰੀਆਂ ਲੱਗੀਆਂ ਨੇ ਨਾ ਸਾਡੇ ਮਨ ਨੂੰ। ਸਤਿਗੁਰੂ ਕਹਿੰਦੇ ਇਹ ਤੇਰੀਆਂ ਸੰਗਤ ਵਿੱਚ ਆ ਕੇ ਰੱਬ ਦੇ ਪਿਆਰਿਆਂ ਦੇ ਨਾਲ ਬਹਿ ਕੇ ਰੱਬ ਦੇ ਪਿਆਰਿਆਂ ਤੋਂ ਕਥਾ ਕਹਾਣੀਆਂ ਵਿਚਾਰਾਂ ਸਰਵਣ ਕਰਕੇ ਇਹ ਬਿਮਾਰੀਆਂ ਤੇਰੀਆਂ ਠੀਕ ਹੋ ਜਾਣੀਆਂ। ਇਹ ਪੰਜ ਤਰ੍ਹਾਂ ਦਾ ਭਰਮ, ਤਿੰਨ ਤਰ੍ਹਾਂ ਦੇ ਸੰਸੇ ਤੇਰੇ ਅੰਦਰੋਂ ਨਿਵਿਰਤ ਹੋ ਜਾਣੇ ਨੇ। ਚੌਥਾ ਕਿਹੜਾ ਕਿਹਾ ਹੈ ਜੀ, ਹਉਮੈ ਦਾ ਭਰਮ, ਆਪਣੇ ਆਪ ਨੂੰ ਵੱਡਾ ਜਾਣ ਲੈਣਾ। ਫਿਰ ਪੰਜਵਾਂ ਭਰਮ ਕੀ ਹੈ, ਮਾਇਆ ਦਾ ਭਰਮ, ਜੋ ਵੀ ਕੁਝ ਆ ਸ੍ਰਿਸ਼ਟੀ ਦੇ ਉੱਪਰ ਸੰਸਾਰ ਦੇ ਉੱਪਰ ਦਿਸ ਰਿਹਾ ਹੈ ਇਹਨੂੰ ਸੱਚ ਸਮਝ ਲੈਣਾ। ਅਸੀਂ ਸੱਚ ਸਮਝਿਆ ਹੋਇਆ ਨਾ, ਤਾਂ ਹੀ ਇਹਦੇ ਨਾਲ ਦਿਲ ਲੱਗਿਆ ਹੋਇਆ, ਤਾਂ ਹੀ ਇਹਨੂੰ ਸੰਸਾਰ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਤਾਂ ਹੀ ਇਹਦੇ ਨਾਲ ਮਨ ਪਰਚਿਆ ਹੋਇਆ, ਤਾਂ ਹੀ ਮਨ ਵਾਰ ਵਾਰ ਚਾਹੁੰਦਾ ਹੈ ਵੀ ਆਹ ਵੀ ਕੁਝ ਪ੍ਰਾਪਤ ਕਰ ਲਵਾਂ, ਮੇਰਾ ਕੁਝ ਬਣ ਜਾਏ, ਮੇਰਿਆਂ ਦਾ ਕੁਝ ਬਣ ਜਾਏ। ਸਾਰੀ ਜ਼ਿੰਦਗੀ ਇਸੇ ਦੌੜ ਦੇ ਵਿੱਚ ਹੀ ਬੰਦੇ ਦੀ ਨਿਕਲ ਜਾਂਦੀ ਹੈ। ਜਦੋਂ ਫਿਰ ਪ੍ਰਾਣੀ ਮਰਦਾ ਹੈ, ਅੰਤਲਾ ਵੇਲਾ ਆਉਂਦਾ ਹੈ, ਇੱਕ ਪਛਤਾਵਾ ਹੁੰਦਾ ਹੈ, ਫਿਰ ਹੋਰ ਦੂਜਾ ਕੋਈ ਪਛਤਾਵਾ ਨਹੀਂ ਰਹਿ ਜਾਂਦਾ। ਉੱਥੇ ਸੰਸੇ ਭਰਮ ਮੁੱਕ ਜਾਂਦੇ ਨੇ ਮੌਤ ਵੇਲੇ, ਇੱਕੋ ਹੀ ਸੰਸਾ ਰਹਿ ਜਾਂਦਾ ਹੈ ਉੱਥੇ। ਫਿਰ ਕਦੇ ਮਰਦੇ ਹੋਏ ਬੰਦੇ ਦੇ ਮੁੱਖੋਂ ਤੁਸੀਂ ਇਹ ਨਹੀਂ ਸੁਣੋਗੇ ਮੈਂ ਸੰਸਾਰ ਵਿੱਚ ਬੜਾ ਪੈਸਾ ਥੋੜਾ ਕਮਾਇਆ ਹੈ, ਮੈਂ ਘਰ ਬੜੇ ਛੋਟੇ ਬਣਾਏ, ਮੈਂ ਆਹ ਜੋੜ ਸਕਦਾ ਸੀ ਮੇਰੇ ਤੋਂ ਨਹੀਂ ਜੁੜਿਆ, ਮੈਂ ਆਹ ਬਣਾ ਸਕਦਾ ਸੀ ਮੇਰੇ ਤੋਂ ਨਹੀਂ ਬਣਿਆ। ਮਰਨ ਵੇਲੇ ਬੰਦੇ ਦੇ ਦਿਮਾਗ ਵਿੱਚ ਇੱਕੋ ਹੀ ਫਿਰ ਉੱਥੇ ਸੰਸਾ ਆਉਂਦਾ ਹੈ, ਮੈਂ ਰੱਬ ਦਾ ਨਾਮ ਜਪ ਸਕਦਾ ਸੀ ਪਰ ਨਹੀਂ ਜਪਿਆ।
ਕਾਸ਼ ਇਹ ਜੀਵਨ ਨੂੰ ਮੈਂ ਸਫਲ ਕਰ ਲੈਂਦਾ ਜਿਹਨੂੰ ਮੈਂ ਵਿਅਰਥ ਗਵਾ ਦਿੱਤਾ। ਸਤਿਗੁਰੂ ਕਹਿੰਦੇ ਜਦੋਂ ਸੰਗਤ ਵਿੱਚ ਆਏਗਾ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਬਹੇਗਾ, ਫਿਰ ਇਹ ਤੇਰੇ ਜਿਹੜੇ ਸੰਸੇ ਨੇ ਨਾ, ਜਿਹੜੇ ਵਿਦਵਾਨਾਂ ਨੇ ਵੱਡੇ ਤਿੰਨ ਮੰਨ ਲਏ ਤੇ ਭਰਮ ਵੱਡੇ ਪੰਜ ਮੰਨ ਲਏ, ਇਹਨਾਂ ਤੋਂ ਅੱਗੇ ਤਾਂ ਫਿਰ ਲੱਖਾਂ ਹੀ ਪੈਦਾ ਹੁੰਦੇ ਨੇ, ਸੰਸੇ ਵੀ ਤੇ ਭਰਮ ਵੀ। ਸਤਿਗੁਰੂ ਕਹਿੰਦੇ ਇਹ ਸੰਸੇ ਤੇ ਭਰਮ ਨਹੀਂ ਲੱਗਣੇ ਤੈਨੂੰ, ਫਿਰ ਸੰਸੇ ਭਰਮ ਨਹੀਂ ਕਛ ਵਿਆਪਤ। ਮਹਾਰਾਜ ਕਹਿੰਦੇ ਇਹ ਨਹੀਂ ਫਿਰ ਵਿਆਪਦੇ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਬਹਿ ਜਾਈਦਾ ਹੈ, ਕਿਉਂਕਿ ਪਹਿਲਾਂ ਹਜ਼ੂਰ ਨੇ ਕਹਿ ਦਿੱਤੀ ਹੈ ਇਹ ਗੱਲ। ਮਹਾਰਾਜ ਕਹਿੰਦੇ ਕਿਉਂਕਿ ਇੱਥੇ ਆ ਕੇ ਤੇਰੇ ਅੰਦਰ ਨੇ ਸੁੱਚਾ ਹੋ ਜਾਣਾ ਹੈ, ਸਾਫ਼ ਹੋ ਜਾਣਾ ਹੈ, ਵਿਸ਼ੇ ਵਿਕਾਰਾਂ ਦੀ ਮੈਲ ਨੇ ਅੰਦਰੋਂ ਹਿਰਦੇ ਦੇ ਵਿੱਚੋਂ ਨਿਕਲ ਜਾਣਾ। ਅੱਗੇ ਫਰਮਾਨ ਕਰਦੇ ਨੇ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ। ਵਾਹਿਗੁਰੂ ਪਰਮੇਸ਼ਰ ਦਾ ਹੀ ਇਹ ਸਾਰਾ ਪ੍ਰਤਾਪ ਹੈ ਸੰਸਾਰ ਵਿੱਚ, ਇਹਨੂੰ ਜਪਦਾ ਹੈ। ਫਿਰ ਰੱਬ ਦੇ ਪਿਆਰੇ ਜਪਦੇ ਨੇ ਨਾ ਦੂਸਰਿਆਂ ਨੂੰ, ਫਿਰ ਉਹ ਸਿੱਖਿਆ ਦੇ ਕੇ ਜਪਾਉਂਦੇ ਨੇ। ਆਪ ਜਪੈ ਅਵਰਹ ਨਾਮ ਜਪਾਵੇ, ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ। ਆਪਣੇ ਲਈ ਤੇ ਹਰ ਕੋਈ ਜਿਉਂਦਾ ਹੈ, ਆਪਣੇ ਲਈ ਤੇ ਪਸ਼ੂ ਪੰਛੀ ਵੀ ਜਿਉਂਦੇ ਨੇ, ਆਪਣੇ ਲਈ ਤੇ ਦਰਖਤ ਪੇੜ ਵੀ ਇੱਕ ਥਾਂ ਤੇ ਜੜ ਨੇ, ਸੈਂਕੜੇ ਹਜ਼ਾਰਾਂ ਸਾਲ ਇੱਕ ਥਾਂ ਤੇ ਖੜ ਕੇ ਜ਼ਿੰਦਗੀ ਜਿਉਂ ਰਹੇ ਨੇ, ਦਰਖਤ ਪੇੜ ਵੀ ਆਪਣੇ ਲਈ। ਪਰ ਪਰਉਪਕਾਰੀ ਕੌਣ ਹੈ? ਜਿਹੜਾ ਦੂਸਰਿਆਂ ਦੇ ਉੱਪਰ ਉਪਕਾਰ ਕਰਦਾ ਹੋਵੇ ਉਹਨੂੰ ਕਹਿੰਦੇ ਨੇ ਪਰ ਉਪਕਾਰੀ। ਸਤਿਗੁਰੂ ਸੱਚੇ ਪਾਤਸ਼ਾਹ ਫੁਰਬਾਨ ਕਰਦੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਪ੍ਰਤਾਪ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ, ਰੱਬ ਦੇ ਪਿਆਰੇ ਆਪ ਵੀ ਜਪਦੇ ਨੇ, ਫਿਰ ਹੋਰਨਾਂ ਨੂੰ ਵੀ ਜਪਾਉਂਦੇ ਨੇ, ਫਿਰ ਦੂਸਰਿਆਂ ਨੂੰ ਵੀ ਕਹਿੰਦੇ ਨੇ ਉਹ ਪਿਆਰਿਓ ਰੱਬ ਦਾ ਨਾਮ ਜਪ ਲਓ, ਇਹ ਜ਼ਿੰਦਗੀ ਬੀਤਦੀ ਜਾ ਰਹੀ ਹੈ। ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ, ਜਿਵੇਂ ਘੜੇ ਦੇ ਵਿੱਚ ਤੁਪਕਾ ਤੁਪਕਾ ਕਰਕੇ ਟੁੱਟੇ ਹੋਏ ਘੜੇ ਵਿੱਚੋਂ ਪਾਣੀ ਸਿੰਮਦਾ ਹੈ, ਫਿਰ ਘੜਾ ਖਾਲੀ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਇਉਂ ਤੇਰਾ ਇੱਕ ਇੱਕ ਸਵਾਸ ਉਹਨਾਂ ਬੂੰਦਾਂ ਵਾਂਗੂ ਸਿੰਮਦਾ ਜਾ ਰਿਹਾ ਹੈ, ਤੇ ਇਹ ਸਰੀਰ ਰੂਪੀ ਘੜੇ ਨੇ ਖਾਲੀ ਹੋ ਜਾਣਾ ਹੈ। ਸੰਗਤ ਵਿੱਚ ਆ ਕੇ ਸੋਝੀ ਮਿਲਦੀ ਹੈ ਨਾ, ਸੰਗਤ ਵਿੱਚ ਆ ਕੇ ਇਹ ਵਿਚਾਰਾਂ ਸੁਣੀਦੀਆਂ ਨੇ। ਦੁਨੀਆਂ ਵਿੱਚ ਕਿਸੇ ਕੋਲੇ ਬਹਿ ਜਾਓ, ਉੱਥੇ ਸਿਆਸੀ ਗੱਲਾਂ, ਦੁਨਿਆਵੀ ਗੱਲਾਂ, ਹੋਰ ਸ਼ੋਰ ਸ਼ਰਾਬਾ, ਇਹੀ ਕੁਝ ਸੁਣਨ ਵਾਸਤੇ ਮਿਲਣਾ ਹੈ। ਪਰ ਜਦੋਂ ਸੰਗਤ ਵਿੱਚ ਆ ਕੇ ਬੈਠਾਂਗੇ, ਇੱਥੇ ਆ ਕੇ ਫਿਰ ਇਹ ਸੋਝੀ ਮਿਲਣੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜ ਸਭ ਮੁਕਦੀ ਚੱਲੀ ਰਹਿਣ। ਇਹ ਜ਼ਿੰਦਗੀ ਰੂਪੀ ਰਾਤ ਤੇਰੀ ਬੀਤਦੀ ਜਾ ਰਹੀ ਹੈ, ਕਿਹੜੇ ਕੁ ਫਕੜੇ ਕੰਮਾਂ ਵਿੱਚ ਪਿਆ ਹੋਇਆ ਹੈ। ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ। ਸਰੰਜਾਮ ਕਹਿੰਦੇ ਨੇ ਕੋਸ਼ਿਸ਼ ਨੂੰ। ਮਹਾਰਾਜ ਕਹਿੰਦੇ ਕੋਸ਼ਿਸ਼ ਕਰ, ਟਰਾਈ ਕਰ, ਰੱਬ ਦਾ ਨਾਮ ਜਪਿਆ ਕਰ, ਆ ਜਿਹੜਾ ਮਾਇਆ ਦੇ ਰੰਗ ਵਿੱਚ ਰਚ ਕੇ ਤੇਰਾ ਜਨਮ ਬ੍ਰਥਾ ਜਾ ਰਿਹਾ, ਇਹ ਸਫਲ ਹੋ ਜਾਏਗਾ। ਅੱਗੇ ਫੁਰਮਾਨ ਕਰਦੇ ਨੇ, ਸੋ ਸਾਧੂ ਇਹ ਪਹੁੰਚਣ ਹਾਰਾ। ਸਾਧੂ ਕੌਣ ਹੈ ਹੁਣ? ਮਹਾਰਾਜ ਕਹਿੰਦੇ ਉਹ ਹੈ ਸਾਧੂ, ਉਹ ਹੈ ਰੱਬ ਦਾ ਪਿਆਰਾ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਪਹੁੰਚਿਆ ਹੋਵੇ ਤੇ ਤੁਹਾਨੂੰ ਪਹੁੰਚਾ ਦੇਣ ਵਾਲਾ ਹੋਵੇ। ਇਹ ਨਹੀਂ ਵੀ ਬਾਹਰੋਂ ਭੇਖ ਦਿਖਾਇਆ ਹੋਵੇ, ਭੇਖ ਦਿਖਾਏ ਲੋਗਨ ਕੋ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕੱਟਿਓ ਬਾਸ ਨਰਕ ਮੋਲੀ। ਮਹਾਰਾਜ ਕਹਿੰਦੇ ਜਿਹੜੇ ਫਿਰ ਭੇਖ ਦਿਖਾਉਂਦੇ ਨੇ ਨਾ ਸੰਸਾਰ ਨੂੰ, ਅੰਤ ਵੇਲੇ ਆਪ ਵੀ ਫਸ ਜਾਂਦੇ ਨੇ ਤੇ ਨਰਕਾਂ ਦੇ ਵਾਸੀ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਨੇ। ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ, ਸੋ ਸਾਧੂ ਇਹ ਪਹੁੰਚਣ ਹਾਰਾ। ਮਹਾਰਾਜ ਕਹਿੰਦੇ ਜਿਨ੍ਹਾਂ ਵਿੱਚ ਇਹ ਗੁਣ ਹੋਣ ਜਿਹੜੇ ਪਹਿਲਾਂ ਦੱਸ ਦਿੱਤੇ, ਆਪ ਨਾਮ ਜਪਣ, ਹੋਰਨਾਂ ਨੂੰ ਜਪਾਉਣ, ਅੰਦਰੋਂ ਵਿਕਾਰਾਂ ਰੂਪੀ ਮੈਲ ਨੂੰ ਕੱਢ ਕੇ ਅੰਦਰ ਸੁੱਚਾ ਕਰ ਦੇਣ, ਸਾਫ਼ ਕਰ ਦੇਣ, ਤੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਗਾਉਣ, ਸੁਣਾਉਣ, ਜਪਾਉਣ, ਜਿਨ੍ਹਾਂ ਵਿੱਚ ਇਹ ਗੁਣ ਹੋਣ, ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਆਪ ਵੀ ਪਹੁੰਚ ਜਾਂਦੇ ਨੇ ਰੱਬ ਦੇ ਦਰ ਤੇ ਤੁਹਾਨੂੰ ਵੀ ਪਹੁੰਚਾਉਣ ਦੇ ਉਹ ਯੋਗ ਹੁੰਦੇ ਨੇ। ਸੋ ਸਾਧੂ ਇਹ ਪਹੁੰਚਣ ਹਾਰਾ। ਫਿਰ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਨ ਕਰ ਰਹੇ ਨੇ, ਨਾਨਕ ਤਾਕੈ ਸਦ ਬਲਿਹਾਰਾ। ਮੈਂ ਵਾਰੇ ਵਾਰੇ ਜਾਣਾ ਉਹਨਾਂ ਤੋਂ, ਸੱਚੇ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਣਾ ਉਹਨਾਂ ਤੋਂ ਜਿਨ੍ਹਾਂ ਦੇ ਵਿੱਚ ਇਹ ਗੁਣ ਨੇ, ਜਿਹੜੇ ਆਪ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਦੂਸਰਿਆਂ ਨੂੰ ਵੀ ਪ੍ਰਵਾਨ ਚੜਾ ਦਿੰਦੇ ਨੇ। ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਉਹਨਾਂ ਦੀ ਦੇਹੀ ਦੀ ਕੀ ਗੱਲ ਕਰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਸ਼ਹਿਰ ਇਲਾਕਾ ਹੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਰੱਬ ਦਾ ਕੋਈ ਪਿਆਰਾ ਵੱਸਦਾ ਹੋਵੇ, ਕਿਉਂਕਿ ਆਪ ਤਰਦਾ ਹੈ ਦੂਸਰਿਆਂ ਨੂੰ ਤਾਰ ਦਿੰਦਾ ਹੈ। ਜਿਹੜਾ ਤੈਰਾਕੂ ਹੁੰਦਾ ਹੈ, ਜਿਹੜਾ ਆਪ ਸਵਿਮਿੰਗ ਕਰਨੀ ਜਾਣਦਾ ਹੈ, ਤੈਰਨਾ ਜਾਣਦਾ ਹੈ, ਇੱਕ ਕੰਢੇ ਤੋਂ ਦੂਸਰੇ ਕੰਢੇ ਤੇ ਭੱਜ ਕੇ ਤੈਰ ਕੇ ਲੰਘ ਜਾਂਦਾ ਹੈ, ਪਰ ਜਿਹੜਾ ਹੋਵੇ ਮਲਾਹ, ਜਿਹੜਾ ਬੇੜੀ ਚਲਾਉਣ ਵਾਲਾ ਹੋਵੇ,
ਉਹ ਆਪ ਵੀ ਤਰਦਾ ਹੋਰਨਾਂ ਨੂੰ ਵੀ ਤਾਰ ਕੇ ਲੈ ਜਾਂਦਾ। ਕਿਉਂ? ਕਿਉਂਕਿ ਉਹਦੇ ਕੋਲ ਬੇੜੀ ਹੈ, ਆਪ ਵੀ ਤਰ ਜਾਣਾ। ਉਹਨੇ ਉਸ ਬੇੜੀ ਦੇ ਵਿੱਚ ਬੈਠ ਕੇ ਤੇ ਪੰਜਾਂ ਦਸਾਂ ਨੂੰ ਪੰਦਰਾਂ ਨੂੰ ਜਿੰਨਿਆਂ ਨੂੰ ਹੋਰ ਬਿਠਾ ਸਕਦਾ ਹੈ ਉਹਨਾਂ ਨੂੰ ਵੀ ਉਹਨੇ ਉਸ ਬੇੜੀ ਦੇ ਵਿੱਚ ਬਿਠਾ ਕੇ ਇੱਕ ਕੰਢੇ ਤੋਂ ਦੂਜੇ ਪਾਰ ਲਾ ਦੇਣਾ। ਜਿਹੜਾ ਤੈਰਾਕੂ ਹੁੰਦਾ ਹੈ ਨਾ, ਉਹ ਇਕੱਲਾ ਤਰਦਾ ਹੈ, ਆਪ ਤੈਰਨਾ ਜਾਣਦਾ ਹੈ, ਪਰ ਮਲਾਹ ਆਪ ਵੀ ਤਰਨਾ ਜਾਣਦਾ ਹੈ ਤੇ ਦੂਸਰਿਆਂ ਨੂੰ ਵੀ ਤਾਰਨਾ ਜਾਣਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਮੈਂ ਉਹਨਾਂ ਤੋਂ ਬਾਰੇ ਬਾਰੇ ਜਾਣਾ, ਕਿਉਂਕਿ ਉਹ ਸੰਸਾਰ ਨਾਲੋਂ ਨਿਰਲੇਪ ਹੋ ਕੇ, ਨਿਵਿਰਤ ਹੋ ਕੇ, ਆਪਣੀ ਬੁੱਧੀ ਨੂੰ ਮਤ ਨੂੰ ਉੱਚਾ ਰੱਖ ਕੇ ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਨੇ। ਵਾਹਿਗੁਰੂ ਪਰਮੇਸ਼ਰ ਦੇ ਸਾਜੀਆਂ ਨਿਵਾਜੀਆਂ ਪਿਆਰਿਆਂ ਦੇ ਨਾਲ, ਭਗਤਾਂ ਦੇ ਨਾਲ ਰਲ ਮਿਲ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਆਇਆ ਇਸ ਸੰਸਾਰ ਤੇ ਸਫਲਾ ਹੋ ਜਾਂਦਾ ਹੈ। ਇਹ ਪਾਵਨ ਪਵਿੱਤਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ। ਹਜ਼ੂਰ ਕਿਰਪਾ ਕਰਨ ਸਾਡੇ ਸਭਨਾਂ ਦੇ ਹਿਰਦੇ ਵਿੱਚ ਵਸ ਜਾਣ ਮਹਾਰਾਜ ਦੀਆਂ ਇਹ ਵਿਚਾਰਾਂ, ਸਤਿਗੁਰੂ ਜੀ ਦੇ ਇਹ ਪਿਆਰੇ ਪਿਆਰੇ ਬਚਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸ਼ਾਂਤੀ ਦੇ ਪੁੰਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਜਾਂਦਾ ਹੈ, ਸਾਡੇ ਸਭਨਾਂ ਦੇ ਹਿਰਦਿਆਂ ਦੇ ਅੰਦਰ ਸ਼ਾਂਤੀ ਆਵੇ, ਸਹਿਜ ਆਵੇ, ਪ੍ਰੇਮ ਦੀ ਗੱਲ ਹੋਵੇ, ਸਾਡੇ ਮਨ ਨੂੰ ਟਿਕਾ ਆਵੇ, ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦੇ ਨਾਲ ਭਰਪੂਰ ਹੋ ਜਾਵੇ ਅੰਦਰੋਂ ਸਾਡਾ ਹਿਰਦਾ। ਸਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਰਹੀਏ। ਹੋਈਆਂ ਸਰਬੱਤ ਭੁੱਲਾਂ ਦੀ ਆਪ ਜੀ ਨੇ ਤਰਸ ਕਰਕੇ ਖਿਮਾ ਬਖਸ਼ਣੀ। ਆਓ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਇ, ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਇ, ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ।

ਕੇ ਅਣਡਿਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਧਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ,

ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬਖਸ਼ੋ ਜੀ।

ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ ਧੰਨ ਹੋ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਗੁਰਬਾਣੀ ਦੀ ਪਾਵਨ ਕਥਾ ਵਿਚਾਰ ਹੋਈ ਹੈ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ, ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਭਈ ਅਕਾਲ ਕੀ, ਸਭ ਸੁਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ, ਆਓ ਬੇਨਤੀ ਕਰਾਂ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਜੋੜਿਆਂ ਵਿੱਚ ਬਿਠਾਈ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ਼੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ। ਕਹਿੰਦੇ ਮਹਾਰਾਜ ਜੀਆਂ ਦਾ ਨਾਮ ਜਿਹੜਾ ਉਹ ਵੀ ਸਿਆਣਪ ਨਾਲ ਲੈਣਾ ਚਾਹੀਦਾ, ਅਤੇ ਜਿਹੜਾ ਆਪਾਂ ਪੁੰਨ ਦਾਨ ਕਰਦੇ ਹਾਂ ਉਹ ਵੀ ਸਿਆਣਪ ਦੇ ਨਾਲ ਕਰਨਾ ਚਾਹੀਦਾ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਮੇਰੀ ਬੇਨਤੀ ਹੈ, ਆਪਾਂ ਪਿਛਲੇ ਸਮੇਂ ਵਿੱਚ ਵੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਕਰਦੇ ਰਹੇ ਹਾਂ ਕਿ ਜਿਹੜੇ ਤੁਸੀਂ ਰੁਮਾਲੇ ਸਾਹਿਬ ਲੈ ਕੇ ਆਉਂਦੇ ਹਾਂ, ਪਲੀਜ਼ ਕਿਰਪਾ ਕਰਕੇ ਰੁਮਾਲੇ ਸਾਹਿਬ ਨਾਲ ਲੈ ਕੇ ਆਇਆ ਕਰੋ। ਪਿਛਲੇ ਸਮੇਂ 'ਚ ਤਕਰੀਬਨ $3,00,000 ਦੇ ਰੁਮਾਲਿਆਂ ਦਾ ਅਸੀਂ ਸੰਸਕਾਰ ਕੀਤਾ ਜੀ। ਜਿਹੜੇ ਸਿਟੀ ਵਾਲੇ ਵੀ ਪਰਮਿਸ਼ਨ ਨਹੀਂ ਸੀ ਦਿੰਦੇ ਕਿਉਂਕਿ ਉਹ ਕਹਿੰਦੇ ਸੀ ਪ੍ਰਦੂਸ਼ਣ ਹੁੰਦਾ ਵੀ ਹੈ ਜੀ, ਜਦੋਂ ਧੂੰਆਂ ਨਿਕਲਦਾ ਉਹਦੇ ਨਾਲ ਵਾਤਾਵਰਨ ਖਰਾਬ ਹੁੰਦਾ। ਇਸ ਕਰਕੇ ਬੇਨਤੀ ਹੈ ਕਿ ਰੁਮਾਲੇ ਸਾਹਿਬ ਨਾਲ ਲੈ ਕੇ ਆਇਆ ਕਰੋ, ਸਾਨੂੰ ਪੁੱਛ ਲਿਆ ਕਰੋ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਜੇ ਤੁਹਾਡਾ ਬਹੁਤ ਹੀ ਮਨ ਕਰਦਾ ਸੇਵਾ ਕਰਨ ਨੂੰ ਤਾਂ ਇੱਕ ਕੰਬਲ ਲੈ ਆਇਆ ਕਰੋ ਰੁਮਾਲੇ ਸਾਹਿਬ ਦੀ ਜਗ੍ਹਾ। ਜਿਹੜਾ ਕੰਬਲ ਆ ਕਿਸੇ ਸਟੂਡੈਂਟ ਬੱਚੇ ਦੇ ਜਾਂ ਕਿਸੇ ਲੋੜਵੰਦ ਬੰਦੇ ਦੇ, ਉਹ ਜਿਹੜਾ ਕੰਬਲ ਕੰਮ ਆ ਜਾਏਗਾ। ਇਸ ਕਰਕੇ ਕੰਬਲ ਨਾ ਲੈ ਕੇ ਆਇਆ ਕਰੋ। ਬਾਕੀ ਜਿਹੜਾ ਰਾਸ਼ਨ ਤੁਸੀਂ ਲੈ ਕੇ ਆਉਂਦੇ ਆ, ਜਿਹੜੇ ਲੰਗਰ ਵਿੱਚ ਸੇਵਾਦਾਰ ਸੇਵਾ ਕਰਦੇ ਆ, ਉਹਨਾਂ ਨੂੰ ਪੁੱਛ ਲਿਆ ਕਰੋ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਉਹ ਚੀਜ਼ ਲੈ ਕੇ ਆਇਆ ਕਰੋ। ਬਾਕੀ ਇੱਕ ਨਾ ਕੁਝ ਝੂਠੀਆਂ ਅਫਵਾਹਾਂ

ਰਹੀ ਹਾਂ ਜੀ ਕਿ ਜਿਹੜੇ ਆਨੰਦ ਕਾਰਜ ਹੋ ਰਿਹਾ ਮੇਨ ਹਾਲ ਵਿੱਚ ਉਹਨਾਂ ਦੀ ਭੇਟਾ 5000 ਰੱਖੀ ਹੈ। 5000 ਭੇਟਾ ਨਹੀਂ, ਸਿਰਫ $1500 ਭੇਟਾ ਹੈ ਜੀ, ਜਿਹਦੇ ਵਿੱਚ ਰਾਗੀ ਸਿੰਘ, ਦੇਗ, ਗ੍ਰਾਂਤੀ ਸਿੰਘ ਸਾਰੀ ਸੇਵਾ ਨਿਭਾਉਂਦੇ ਆ ਜੀ। ਅਤੇ ਜਿਹੜੇ ਉੱਪਰ ਗੈਲੀ ਵਿੱਚ ਆਨੰਦ ਕਾਰਜ ਹੁੰਦੇ ਆ ਉਹਦੀ ਸਿਰਫ $500 ਭੇਟਾ ਹੈ ਜੀ, ਅਤੇ $200 ਰਾਗੀ ਸਿੰਘ ਅਤੇ ਗ੍ਰਾਂਤੀ ਸਿੰਘ ਦੀ ਭੇਟਾ ਰੱਖੀ ਗਈ ਹੈ। ਟੋਟਲ $700 ਆ। ਇਸ ਕਰਕੇ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਜਦੋਂ ਵੀ ਆਨੰਦ ਕਾਰਜ ਬੁੱਕ ਕਰਾਉਣੇ ਆ ਆ ਕੇ ਗੁਰਦੁਆਰਾ ਸਾਹਿਬ ਦਫ਼ਤਰ ਵਿੱਚ ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਪ ਜੀ ਜ਼ਰੂਰ ਆਨੰਦ ਕਾਰਜ ਆਪਣੇ ਬੁੱਕ ਕਰਵਾਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: वाहेगुरु
1: वाहेगुरु वाहेगुरु
0: वाहेगुरु वाहेगुरु।

0: ਭਾਗਾਂ ਤੋਂ ਬਿਨਾਂ ਨਹੀਂ ਮਿਲਦਾ ਇਹ ਜੋ ਮਿਲਿਆ ਹੈ ਸਮਾਂ ਸਤ ਸੰਗ ਦਾ ਚੰਗੇ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ
1: ਜੁਗ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੀ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ ਸਮਾਂ ਮਿਲਿਆ ਕੁਛ ਸਮੇਂ ਲਈ ਆਪ ਜੀ ਦੇ ਸਨਮੁਖ ਹੁੰਦਿਆਂ ਆਪ ਜੀ ਦੇ ਦਰਸ਼ਨ ਦੀ ਦਾਤ ਕਰਦਿਆਂ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਰੰਭੀ ਜਾਏ ਅਤੇ ਫਿਰ ਅੱਜ ਆਪ ਜੀ ਦੀ ਸੇਵਾ ਵਿੱਚ ਮੈਂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੇ ਜੀਵਨ ਦਾ ਇੱਕ ਨਿਵੇਕਲਾ ਜਿਹਾ ਪ੍ਰਸੰਗ ਲੈ ਕੇ ਹਾਜ਼ਰ ਹੋਣਾ ਹੈ ਧਿਆਨ ਮੈਂ ਆਪ ਜੀ ਦਾ ਮੁਲਤਾਨ ਦੀ ਧਰਤੀ 'ਤੇ ਲੈ ਕੇ ਜਾਣਾ ਹੈ ਉੱਥੇ ਇੱਕ ਸੇਠ ਹੈ ਭਾਈ ਰੂਪਾ ਉਹਦੇ ਨਾਲ ਕਹਾਣੀ ਕਿਵੇਂ ਵਾਪਰਦੀ ਹੈ ਇਸ ਪ੍ਰਸੰਗ ਵਿੱਚੋਂ ਇੱਕ ਅਰਦਾਸ ਦੀ ਸ਼ਕਤੀ ਅਤੇ ਇੱਕ ਮਨੁੱਖੀ ਮਨ ਦੀ ਅਵਸਥਾ ਇਹਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਮੇਰੇ ਸਾਥੀਆਂ ਨੇ ਜ਼ਿਕਰ ਆਪ ਜੀ ਨਾਲ ਕੀਤਾ ਕਿ ਇਹ ਮਨੁੱਖ ਆ ਜਿਹੜੇ ਸਮੇਂ ਵਿੱਚ ਤੂੰ ਬੈਠਾ ਸਤਸੰਗਤ ਦਾ ਇਹ ਉਦੋਂ ਹੀ ਪ੍ਰਾਪਤ ਹੁੰਦਾ ਜਦੋਂ ਅਤ ਉੱਤਮ ਭਾਗ ਅਤ ਉੱਤਮ ਭਾਗਾਂ ਦੇ ਨਾਲ ਸੰਗਤ ਮਿਲਦੀ ਹੈ ਅਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੀ ਰੋਸ਼ਨੀ ਵਿੱਚ ਦੋ ਸਾਧਨ ਨੇ ਮਨੁੱਖ ਨੂੰ ਰੱਬ ਦੀ ਪ੍ਰਾਪਤੀ ਦੇ ਕੇ ਦੋ ਤਰੀਕਿਆਂ ਨਾਲ ਮਨੁੱਖ ਰੱਬ ਦੀ ਪ੍ਰਾਪਤੀ ਕਰ ਸਕਦਾ ਆਫਟਰ ਆਲ ਜਦੋਂ ਅਸੀਂ ਵੇਖਦੇ ਹਾਂ ਮੋਟੇ ਤੌਰ 'ਤੇ ਮਨੁੱਖੀ ਜੀਵਨ ਦਾ ਪ੍ਰਯੋਜਨ ਹੈ ਕਿ ਇਹਦੇ ਵਿੱਚ ਆ ਕੇ ਉਹ ਮੁਕਤ ਹੋ ਜਾਏ ਉਹਦੀ ਅਵਸਥਾ ਹੈ ਜਿਹੜੀ ਰੱਬੀ ਅਵਸਥਾ ਹੋ ਜਾਏ ਅਤੇ ਮਹਾਰਾਜ ਨੇ ਦੋਨੋਂ ਸਾਧਨ ਜਿਹੜੀ ਦੱਸੇ ਨੇ ਉਹ ਸਿਮਰਨ ਅਤੇ ਸੇਵਾ ਜਾਂ ਤਾਂ ਸੇਵਾ ਕੀਤੀਆਂ ਮਨੁੱਖ ਉੱਚੇ ਮੁਕਾਮ 'ਤੇ ਪਹੁੰਚਦਾ ਹੈ ਸੇਵਾ ਕੀਤੀਆਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਅਸੀਂ ਤਾਂ ਕਹਿੰਦੇ ਹਾਂ ਵੀ ਸੇਵਾ ਨੂੰ ਮੇਵਾ ਲੱਗਦਾ ਲੇਕਿਨ ਮਹਾਰਾਜ ਕਹਿੰਦੇ ਕੇਵਲ ਮੇਵਾ ਨਹੀਂ ਲੱਗਦਾ ਸੇਵਾ ਦੇ ਨਾਲ ਦਾਤਾਂ ਦੇਣ ਵਾਲਾ ਦਾਤਾ ਮਿਲ ਜਾਂਦਾ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਉਹਨੂੰ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਸੇਵਾ ਕਰਦਾ ਹੈ ਲੇਕਿਨ ਮਹਾਰਾਜ ਨੇ ਸੇਵਾ ਜਿਹੜੀ ਇਹ ਸੰਗਤੀ ਰੂਪ ਵਿੱਚ ਕਰਨ ਵਾਸਤੇ ਆਖਿਆ ਹੁਣ ਜੇ ਕੋਈ ਇਕੱਲਾ ਬੰਦਾ ਸੇਵਾ ਕਰੇਗਾ ਮਨ ਵਿੱਚ ਹਉਮੈ ਆ ਜਾਏਗੀ ਮੈਂ ਸੇਵਾ ਕਰਦਾ ਲੰਗਰ ਕੋਈ ਇਕੱਲਾ ਵੀ ਚਲਾ ਸਕਦਾ ਬੜੇ ਲੋਕ ਅਮੀਰ ਨੇ ਗੁਰਮੁਖ ਪਿਆਰੇ ਗੁਰਸਿੱਖ ਬੜੇ ਅਮੀਰ ਨੇ ਲੇਕਿਨ ਜਦੋਂ ਇਕੱਲਾ ਮਨੁੱਖ ਲੰਗਰ ਚਲਾਏਗਾ ਤੇ ਉਹਦਾ ਮਨ ਹੰਕਾਰ ਤੋਂ ਬਚ ਨਹੀਂ ਸਕੇਗਾ ਬਾਰ ਬਾਰ ਉਹਦੇ ਮਨ ਵਿੱਚ ਗੱਲ ਆਏਗੀ ਇਹ ਲੰਗਰ ਮੇਰਾ ਮੈਂ ਚਲਾ ਰਿਹਾ ਇਸ ਕਰਕੇ ਮਹਾਰਾਜ ਨੇ ਆਖਿਆ ਜੇ ਤੂੰ ਇਹ ਸੇਵਾ ਕਰਨੀ ਹੈ ਦਾਨ ਕਰਨਾ ਤੇ ਸੰਗਤ ਨਾਲ ਮਿਲ ਕੇ ਕਰ ਅਸੀਂ ਬਾਣੀ ਦਾ ਸ਼ਬਦ ਪੜ੍ਹਦੇ ਹਾਂ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸੰਗਤ ਨਾਲ ਮਿਲ ਕੇ ਕਰ ਉਹਦੇ ਨਾਲ ਕੀ ਹੋਏਗਾ ਹੰਕਾਰ ਤੋਂ ਬਚ ਜਾਏਗਾ ਮਨੁੱਖ ਦੇ ਤੇ ਰੱਬ ਦੇ ਵਿਚਕਾਰ ਇੱਕੋ ਹੀ ਚੀਜ਼ ਹੈ ਜਿਹਨੂੰ ਅਸੀਂ ਹਉਮੈ ਕਹਿੰਦੇ ਹਾਂ ਤੇ ਦੂਜਾ ਹੈ ਸਿਮਰਨ ਇਹ ਵੀ ਮਹਾਰਾਜ ਕਹਿੰਦੇ ਨੇ ਤੂੰ ਸੰਗਤ ਵਿੱਚ ਬੈਠ ਕੇ ਜੇ ਨਾਮ ਜਪੇਗਾ ਨਾ ਉਹਦੀ ਪ੍ਰਾਪਤੀ ਇਕੱਲੇ ਬੈਠ ਕੇ ਨਾਮ ਜਪਣ ਨਾਲੋਂ ਜ਼ਿਆਦਾ ਹੋ ਜਾਏਗੀ ਜੇ ਇਕੱਲੇ ਬਹਿ ਕੇ ਨਾਮ ਜਪਾਂਗੇ ਮਨ ਹੰਕਾਰ ਵਿੱਚ ਆਏਗਾ ਮੈਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਮੈਂ ਮਹੀਨੇ ਵਿੱਚ ਦੋ ਸਹਿਜ ਪਾਠ ਕਰ ਲੈਂਦਾ ਇਹ ਬਹੁਤ ਸੂਖਮ ਜਿਹੀ ਚੀਜ਼ ਹੈ ਹਉਮੈ ਉਹਦੀ ਪਤਾ ਨਹੀਂ ਲੱਗਦਾ ਅਛੋਪਲੇ ਜੇ ਤੁਹਾਡੇ ਮਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਵੀ ਮਾਣ ਹੋ ਗਿਆ ਹਉਮੈ ਆ ਗਈ ਲੇਕਿਨ ਜਦੋਂ ਸੰਗਤ ਵਿੱਚ ਬੈਠ ਕੇ ਨਾਮ ਜਪੋਗੇ ਫਿਰ ਇਹ ਉਪਾਅ ਹੈ ਕਿ ਮਨੁੱਖ ਹਉਮੈ ਤੋਂ ਬਚ ਜਾਂਦਾ ਹੰਕਾਰ ਤੋਂ ਬਚ ਜਾਂਦਾ ਤੇ ਮਹਾਰਾਜ ਕਹਿੰਦੇ ਜੇ ਨਾਮ ਜਪਣਾ ਉਹ ਵੀ ਸੰਗਤ ਵਿੱਚ ਬੈਠ ਕੇ ਜਪ ਗੁਰਬਾਣੀ ਦੀ ਪੰਕਤੀ ਤੁਹਾਨੂੰ ਕੰਠ ਹੈ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇ ਬੱਲਾ ਸੰਗਤ ਵਿੱਚ ਬੈਠ ਕੇ ਨਾਮ ਜਪ ਜੇ ਆਪਾਂ ਹੁਣ ਸੰਗਤ ਵਿੱਚ ਬੈਠੇ ਹਾਂ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਉਹ ਨਾਮ ਜਪੀਏ ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ ਦੋ ਵਾਰੀ ਵਾਹਿਗੁਰੂ ਸ਼ਬਦ ਹੈ ਵਾਹਿਗੁਰੂ ਹੀ ਨਾਉ ਹੈ ਫਤਿਹ ਪ੍ਰਵਾਨ ਕਰੋ ਅਤੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰ ਦਿਓ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭ ਕਾਮਨਾ ਲੈ ਕੇ ਆਇਓ ਸ਼ੁਭ ਭਾਵਨਾ ਲੈ ਕੇ ਆਇਓ ਮਹਾਰਾਜ ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਨੂੰ ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਬਲ ਬੁੱਧੀ ਅਤੇ ਸਮਰੱਥਾ ਬਖਸ਼ਿਸ਼ ਕਰਨ ਆਓ ਆਪਣੇ ਧਿਆਨ ਨੂੰ ਮੁਲਤਾਨ ਲੈ ਕੇ ਚਲੀਏ ਅੱਜ ਪਾਕਿਸਤਾਨ ਵਿੱਚ ਹੈ। ਕਿਸੇ ਵੇਲੇ ਪਾਕਿਸਤਾਨ ਤੇ ਹਿੰਦੁਸਤਾਨ ਇੱਕੋ ਹੀ ਦੇਸ਼ ਸਨ। ਇਹ 1752 ਤੱਕ ਦਿੱਲੀ ਸਰਕਾਰ ਦੇ ਅਧੀਨ ਰਿਹਾ, 1752 ਈਸਵੀ। ਇਹ ਉਹੀ ਸਾਲ ਹੈ ਜਿਸ ਸਾਲ ਈਸਵੀ ਦਾ ਕੈਲੰਡਰ ਹੈ ਜਿਹੜਾ 2026 ਚੱਲਦਾ, ਇਹਨੂੰ 11 ਦਿਨ ਐਡਵਾਂਸ ਕੀਤਾ ਗਿਆ ਸੀ, ਇੱਕੋ ਦਮ 11 ਦਿਨ ਅੱਗੇ ਕਰਕੇ। ਜੇ 1 ਤਰੀਕ ਹੈ ਤਾਂ ਉਹਨੂੰ 12 ਬਣਾ ਦੇਣਾ। ਖੈਰ ਮੈਂ ਵਿਸ਼ੇ ਤੋਂ ਲਾਂਭੇ ਨਾਲ ਚਲਾ ਜਾਵਾਂ। 1752 ਤੱਕ ਇਹ ਦਿੱਲੀ ਦੇ ਅਧੀਨ ਰਿਹਾ ਤੇ ਉਸ ਤੋਂ ਬਾਅਦ ਫਿਰ ਇੱਥੇ ਕਾਬਲ ਦਾ ਕਬਜ਼ਾ ਹੋ ਗਿਆ ਅਹਿਮਦ ਸ਼ਾਹ ਅਬਦਾਲੀ, ਤੇ ਫਿਰ ਜਦੋਂ ਸਿੱਖ ਰਾਜ ਬਣਿਆ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਆਪਣੇ ਰਾਜ ਵਿੱਚ ਬਣਾਇਆ। ਜਿਹੜੇ ਉੱਚ ਦੇ ਪੀਰ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਵੀ ਇੱਥੇ ਜੋੜ ਕੇ ਵੇਖੋਗੇ, ਤੇ ਜਿਹੜਾ ਅਸੀਂ ਹਰਨਾਕਸ਼ ਅਤੇ ਭਗਤ ਪ੍ਰਹਿਲਾਦ ਦਾ ਜ਼ਿਕਰ ਕਰਦੇ ਹਾਂ ਉਹ ਵੀ ਇਸੇ ਧਰਤੀ ਤੇ ਹੈ। ਉਹ ਮੁਲਤਾਨ ਦੀ ਹੀ ਘਟਨਾ ਹੈ ਤੇ ਮੁਲਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਕਹਾਣੀ ਮੈਂ ਇੱਥੋਂ ਸ਼ੁਰੂ ਕਰ ਲਵਾਂ। ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਚੁੱਕੇ ਨੇ ਤੇ ਗੁਰੂ ਨਾਨਕ ਦੀ ਗੱਦੀ ਉੱਤੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸੁਭਾਈਮਾਨ ਨੇ। ਉਮਰ ਛੋਟੀ ਹੈ, ਛੋਟੀ ਉਮਰ ਵਿੱਚ ਗੁਰੂ ਨਾਨਕ ਦੀ ਗੱਦੀ ਉੱਤੇ ਸਤਿਗੁਰੂ ਮਹਾਰਾਜ ਸੁਭਾਈਮਾਨ ਹੋ ਗਏ। ਇਹ ਗੁਰੂ ਦੇ ਕੌਤਕ ਨੇ। ਮੈਂ ਤੇ ਜਦੋਂ ਦੀਵਾਨ ਦੀ ਆਰੰਭਤਾ ਕਰਦਾ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇਹ ਬੇਨਤੀ ਕਰਦਾ ਹੁੰਦਾ, ਸੱਚੇ ਪਾਤਸ਼ਾਹ ਮੇਰੇ ਤੋਂ ਬੇਨਤੀ ਕਰਵਾ ਲੈਂਦੇ ਨੇ, ਸੱਚੇ ਪਾਤਸ਼ਾਹ ਆਪ ਜੀ ਜੇ ਗੂੰਗੇ ਦੇ ਸਿਰ ਤੇ ਛੱਟੀ ਧਰ ਦੇਵੋ। ਉਹ ਗੀਤਾ ਦੇ ਅਰਥ ਕਰ ਦਿੰਦਾ, ਰਹਿਮਤ ਕਰਨੀ, ਜਿਹੜੇ ਜਵਾਨ ਚੋਂ ਸ਼ਬਦ ਕਹਾਉਣੇ ਨੇ ਉਹਨਾਂ ਨਾਲ ਕੋਈ ਗੁਰੂ ਨਾਲ ਜੁੜ ਸਕੇ, ਸ਼ਬਦ ਨਾਲ ਜੁੜ ਸਕੇ। ਇਹੀ ਮਨੁੱਖਾ ਜੀਵਨ ਦਾ ਪ੍ਰਯੋਜਨ ਹੈ, ਸ਼ਬਦ ਨਾਲ ਜੁੜ ਜਾਈਏ, ਸ਼ਬਦ ਸਾਡੇ ਜੀਵਨ ਦਾ ਪਾਠ ਬਣ ਜਾਏ। ਖੈਰ ਮੈਂ ਜ਼ਿਕਰ ਜਿਹੜਾ ਕਰ ਰਿਹਾ ਸੀ ਆਪ ਜੀ ਨਾਲ ਮੁਲਤਾਨ ਦੀ ਧਰਤੀ, ਇੱਥੇ ਇੱਕ ਬਹੁਤ ਅਮੀਰ ਗੁਰਸਿੱਖ ਹੈ, ਕਿਉਂਕਿ ਗੁਰਸਿੱਖ ਨੂੰ ਮਹਾਰਾਜ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਸਾਡੇ ਧਰਮ ਦੇ ਤਿੰਨ ਮੁੱਖ ਨਿਯਮ ਨੇ ਜਿਹਨਾਂ ਨੂੰ ਪ੍ਰਿੰਸੀਪਲ ਕਹਿ ਦਿੰਦੇ ਨੇ, ਕਿਰਤ ਕਰੋ, ਨਾਮ ਜਪੋ, ਤੀਜਾ ਹੈ ਵੰਡ ਕੇ ਛਕੋ। ਇਹਦੇ ਵਿੱਚ ਕਿਰਤ ਕਰਨ ਦਾ ਸੰਕਲਪ ਹੈ, ਦਸਾਂ ਨਹੁੰਾਂ ਦੀ ਕਿਰਤ ਕਰਨੀ ਹੈ। ਜਦੋਂ ਤੂੰ ਦਸਾਂ ਨਹੁੰਾਂ ਦੀ ਕਿਰਤ ਕਰੇਗਾ ਤੇਰੀ ਕਿਰਤ ਵਿੱਚ ਕਰਤਾਰ ਆ ਜਾਏਗਾ, ਤੇਰੀ ਕਿਰਤ ਵਿੱਚ ਰੱਬ ਆਪ ਆ ਜਾਏਗਾ। ਹੁਣ ਇਹ ਜਿਹੜਾ ਰੂਪਾ ਹੈ, ਇਤਿਹਾਸ ਨੇ ਇਹਨੂੰ ਆਖਿਆ ਕਿ ਰੂਪਾ ਸੇਠ ਹੈ, ਮੁਲਤਾਨ ਵਿੱਚ ਰਹਿੰਦਾ ਹੈ। ਕੌਣ ਹੈ, ਇਹਦਾ ਪਿਛੋਕੜ ਕੀ ਹੈ, ਗੁਰੂ ਨਾਲ ਇਹਦਾ ਸੰਬੰਧ ਕੀ ਹੈ, ਇਹਦੇ ਮਨ ਅੰਦਰ ਗੁਰੂ ਦਾ ਭੈ ਤੇ ਭਾਉ ਕਿੰਨਾ। ਤੇ ਆਓ ਤੱਕੋ ਪਹਿਲੀ ਕਵਿਤਾ ਇਸ ਪ੍ਰਸੰਗ ਦੀ, ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣ ਲੱਗਾ।

ਹੁਣ ਇਹਦੇ ਵਿੱਚ ਸਾਰੇ ਦੈਵੀ ਗੁਣ ਨੇ, ਜਿਹੜੇ ਗੁਣ ਗੁਰੂ ਨੇ ਆਪਣੇ ਸਿੱਖ ਵਿੱਚ ਭਰੇ ਨੇ ਉਹ ਸਾਰੇ ਗੁਣ ਇਹਦੇ ਵਿੱਚ ਮੌਜੂਦ ਨੇ। ਇਹ ਮਿਹਨਤੀ ਹੈ, ਦਸਾਂ ਨੌਹਾਂ ਦੀ ਕਿਰਤ ਕਰਦਾ ਤੇ ਕਿਰਤ ਵਿੱਚੋਂ ਦਸਵੰਧ ਕੱਢਦਾ, ਲੋੜਵੰਦਾਂ ਦੀ ਮਦਦ ਕਰਦਾ, ਆਪਣੇ ਵਪਾਰ ਵਿੱਚ ਕਦੇ ਬੇਈਮਾਨੀ ਨਹੀਂ ਕਰਦਾ, ਇਹ ਦੈਵੀ ਗੁਣ ਨੇ। ਆਪਣੀ ਕਿਰਤ ਵੱਲ ਹਮੇਸ਼ਾ ਧਿਆਨ ਦਿੰਦਾ ਹੈ। ਤੇ ਹੋਇਆ ਕਿ ਅਚਨਚੇਤ ਇਹਦੇ 'ਤੇ ਬਹੁਤ ਵੱਡੀ ਬਿਪਤਾ ਪੈ ਰਹੀ। ਇੱਕ ਬਿਪਤਾ ਦਾ ਸਾਨੂੰ ਅਨੁਮਾਨ ਲੱਗ ਜਾਂਦਾ, ਦੁਨਿਆਵੀ ਤੌਰ 'ਤੇ ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਹੋ ਸਕਦੀ ਹੈ, ਪਰ ਜਿਹੜੀ ਕਦੇ ਅਸੀਂ ਸੋਚੀ ਵੀ ਨਾ ਹੋਵੇ, ਜਦੋਂ ਉਹ ਚੀਜ਼ ਹੁੰਦੀ ਹੈ ਤਾਂ ਮਨੁੱਖ ਹੈ ਜਿਹੜਾ ਉਹ ਬੇਬਸ ਹੋ ਜਾਂਦਾ। ਕਈ ਚੀਜ਼ਾਂ ਦਾ ਅਨੁਮਾਨ ਲੱਗਦਾ, ਮਨੁੱਖੀ ਮਨ ਨੂੰ ਲੱਗ ਜਾਂਦੀ ਹੈ, ਦਿਮਾਗ ਨੂੰ ਸਮਝ ਵੀ ਹੋਏਗੀ, ਤੇ ਉਹਦੇ ਲਈ ਮਨੁੱਖ ਮਨ ਕਰਕੇ ਆਪਣੇ ਆਪ ਨੂੰ ਤਿਆਰ ਕਰਦਾ। ਲੇਕਿਨ ਕਈ ਵਾਰੀ ਅਚਨਚੇਤ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਹੁਣ ਹੋਇਆ ਕਿ ਇਹਦਾ ਜੀਵਨ ਇੱਕ ਮਿਸਾਲੀ ਜੀਵਨ ਹੈ, ਲੇਕਿਨ ਅਚਨਚੇਤ ਇਹਦੇ ਘਰ ਪੁਲਿਸ ਦੀਆਂ ਧਾੜਾਂ ਆਉਂਦੀਆਂ ਨੇ ਤੇ ਇਹਨੂੰ ਗ੍ਰਿਫਤਾਰ ਕਰ ਲੈਂਦੀਆਂ ਨੇ। ਇਲਜ਼ਾਮ ਇਹਦੇ 'ਤੇ ਇਹ ਲੱਗ ਜਾਂਦਾ ਵੀ ਇਹਨੇ ਡਾਕਾ ਮਾਰਿਆ। ਹੈਰਾਨ ਨੇ ਲੋਕ ਜਿਹੜੇ ਇਹਨੂੰ ਨੇੜੇ ਤੋਂ ਜਾਣਦੇ ਨੇ ਵੀ ਭਾਈ ਰੂਪਾ ਤਾਂ ਇਹੋ ਜਿਹਾ ਸਿੱਖ ਨਹੀਂ, ਭਾਈ ਰੂਪਾ ਤਾਂ ਬਹੁਤ ਇਮਾਨਦਾਰ ਹੈ, ਲੇਕਿਨ ਜਿਹਨੂੰ ਜੇ ਅੱਜ ਦੇ ਸ਼ਬਦਾਂ ਵਿੱਚ ਆਪਾਂ ਬਿਆਨ ਕਰਨਾ ਹੋਵੇ, ਪਰਚਾ ਦਰਜ ਹੋ ਗਿਆ, ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਬਹੁਤੇ ਬੰਦਿਆਂ ਦਾ ਮਨ ਮੰਨਦਾ ਨਹੀਂ ਕਿ ਰੂਪਾ ਐਸਾ ਹੋਏਗਾ, ਤੇ ਕੁਝ ਬੰਦੇ ਕਹਿੰਦੇ ਨੇ ਜੀ ਹੋ ਗਿਆ ਹੋਏਗਾ। ਮਨੁੱਖੀ ਮਨ ਦਾ ਭਰੋਸਾ ਥੋੜੀ ਹੈ। ਅੱਜ ਵੀ ਤੁਹਾਨੂੰ ਕਈ ਵਾਰੀ ਬੰਦਾ ਦੇਵਤਾ ਲੱਗਦਾ, ਲੇਕਿਨ ਅੰਦਰੋਂ ਉਹ ਬਹੁਤ ਸ਼ੈਤਾਨ ਹੁੰਦਾ। ਤੁਸੀਂ ਬਾਹਰੀ ਰੂਪ ਨੂੰ ਵੇਖ ਕੇ ਸਹੀ ਅਨੁਮਾਨ ਵੀ ਲਾ ਸਕਦੇ ਹੋ, ਤੁਹਾਡਾ ਅਨੁਮਾਨ ਗਲਤ ਵੀ ਹੋ ਸਕਦਾ, ਨਾਲੇ ਮਨੁੱਖੀ ਮਨ ਦਾ ਭਰੋਸਾ ਨਹੀਂ ਨਾ। ਇਹ ਕਈ ਵਾਰੀ ਬਹੁਤ ਉੱਚੇ ਮੁਕਾਮ ਤੇ ਪਹੁੰਚ ਕੇ ਬਹੁਤ ਹਲਕੀ ਗੱਲ ਤੇ ਡਿੱਗ ਜਾਂਦਾ ਹੈ, ਹਲਕੀ ਗੱਲ ਤੇ ਡੋਲ ਜਾਂਦਾ। ਮਨੁੱਖੀ ਮਨ ਨੂੰ ਡੋਲਦਿਆਂ ਜੇ ਤੁਸੀਂ ਵੇਖਣਾ ਹੋਵੇ, ਗੁਰੂ ਨਾਨਕ ਦੇ ਲੰਗਰ ਵਿੱਚ ਕੋਈ ਘਾਟ ਨਹੀਂ, ਪੂਰਾ ਵਰਲਡ ਛਕਣ ਲੱਗ ਜਾਏ, ਪੂਰਾ ਸੰਸਾਰ ਲੰਗਰ ਛਕਣ ਆ ਜਾਏ, ਗੁਰੂ ਨਾਨਕ ਦਾ ਲੰਗਰ ਕਦੇ ਬੰਦ ਨਹੀਂ ਹੋਏਗਾ। ਲੇਕਿਨ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਕੋਕ ਦੀਆਂ ਕੈਨਾਂ ਵੀ ਮਨੁੱਖ ਲਿਫਾਫੇ ਵਿੱਚ ਪਾਉਣ ਦਾ ਯਤਨ ਕਰਦਾ, ਲੈ ਚੱਲੀਏ ਘਰ ਨੂੰ, ਕਿੱਡੀ ਕੁ ਵੱਡੀ ਚੀਜ਼ ਹੈ, ਨਾਲੇ ਕੈਨੇਡਾ ਦੀ ਧਰਤੀ 'ਤੇ ਕਿੰਨੇ ਕੁ ਸੈਂਟਾਂ ਦਾ ਹੋਏਗਾ। ਇਹ ਸਭ ਕੁਝ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ, ਇਹਨੂੰ ਨੁਕਤਾਚੀਨੀ ਦੇ ਐਂਗਲ ਤੋਂ ਨਾ ਲਿਓ, ਕੇਵਲ ਗਿਆਨ ਦੇ ਐਂਗਲ ਤੋਂ ਲਿਓ। ਜੋ ਕਰਦਾ ਉਹਦਾ ਨਤੀਜਾ ਉਹਨੂੰ ਭੁਗਤਣਾ ਪੈਣਾ, ਪਰ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਗੁਰੂ ਘਰ ਦੀ ਜਿੰਨੀ ਵੀ ਅਮਾਨਤ ਹੈ, ਹਰ ਚੀਜ਼ ਦਾ ਖਿਆਲ ਰੱਖਣਾ ਕਿ ਕੋਈ ਚੀਜ਼ ਸਾਡੇ ਕਾਰਨ ਖਰਾਬ ਨਾ ਹੋ ਜਾਏ। ਮਤ ਸੋਚੋ, ਮੈਂ ਰਾਤ ਦੀਵਾਨ ਵਿੱਚ ਜ਼ਿਕਰ ਕਰ ਰਿਹਾ ਸੀ ਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਸਿੰਘ ਸਾਹਿਬ ਜਿਹੜੇ ਨੇ ਸਾਡੀ ਅਰਦਾਸ ਕਰਨ, ਸਾਡਾ ਨਾਂ ਬੋਲਣ, ਤਾਂ ਕਿ ਵਾਹਿਗੁਰੂ ਨੂੰ ਸੁਣ ਜਾਏ। ਮੈਂ ਪੈਸੇ ਦਿੱਤੇ ਨੇ, ਉਹ ਭੋਲਿਆ ਜਿਹੜੇ ਵਾਹਿਗੁਰੂ ਨੂੰ ਸੁਣਦਾ ਉਹਨੂੰ ਦਿਖਦਾ ਵੀ ਹੈ। ਜੇ ਤੂੰ ਗੋਲਕ 'ਚ ਪਾ ਦੇਗਾ, ਤੂੰ ਕੀ ਸੋਚਦਾ ਵਾਹਿਗੁਰੂ ਨੂੰ ਪਤਾ ਨਹੀਂ ਲੱਗੇਗਾ? ਜਿਹਦੇ ਵਾਹਿਗੁਰੂ ਨੇ ਕੰਨ ਲਾਏ ਨੇ ਉਹਦੇ ਅੱਖਾਂ ਵੀ ਤਾਂ ਹੈ ਨਾ। ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਣਾ, ਸਵਾਲੀਆ ਫਿਕਰਾਇਆ, ਮੇਰੀ ਗੱਲ ਲੰਬੇਰੀ ਨਾ ਹੋ ਜਾਏ, ਮੈਂ ਮਨੁੱਖੀ ਮਨ ਦੀ ਗੱਲ ਕਰ ਰਿਹਾ ਸੀ। ਇਹਦੇ 'ਤੇ ਮੁਕੱਦਮਾ ਦਰਜ ਹੋ ਗਿਆ ਵੀ ਇਹਨੇ ਡਾਕਾ ਮਾਰਿਆ, ਗ੍ਰਿਫਤਾਰ ਹੋ ਗਿਆ, ਜੇਲ੍ਹ ਭੇਜ ਦਿੱਤਾ। ਅਤੇ ਸਭ ਤੋਂ ਵੱਡੀ ਗੱਲ ਹੋਈ ਵੀ ਗਵਾਹਾਂ ਨੇ ਇਹਦੇ ਵਰਖਿਲਾਫ਼ ਗਵਾਹੀ ਦੇ ਦਿੱਤੀ ਵੀ ਅਸੀਂ ਇਹਨੂੰ ਡਾਕਾ ਮਾਰਦੇ ਦੇਖਿਆ। ਹੁਣ ਅਦਾਲਤ ਹੈ ਜਿਹੜੀ ਜੱਜ, ਉਹ ਇਹ ਨਹੀਂ ਵੇਖਦਾ ਕਿ ਸੱਚ ਹੈ ਜਾਂ ਝੂਠ ਹੈ, ਉਹ ਕਹਿੰਦਾ ਵੀ ਕਿਵੇਂ ਘਟਨਾਕ੍ਰਮ ਵਾਪਰਿਆ ਅਤੇ ਜਿਹੜੇ ਬੰਦਿਆਂ ਨੇ ਦੇਖਿਆ ਉਹਦੀ ਗਵਾਹੀ ਹੈ ਜਿਹੜੀ ਅਦਾਲਤਾਂ ਵਿੱਚ ਗਵਾਹੀ, ਉਹ ਬਹੁਤ ਮਾਇਨੇ ਰੱਖਦੀ ਹੈ। ਕੋਈ ਘਟਨਾ ਵਾਪਰੀ ਤੇ ਕੋਈ ਬੰਦਾ ਕਹਿੰਦਾ ਵੀ ਮੈਂ ਵੇਖਿਆ ਇਹਨੂੰ ਡਾਕਾ ਮਾਰਦੇ ਹੈ। ਆਮ ਆਪਣੇ ਅਦਾਲਤਾਂ ਵਿੱਚ ਐਸਾ ਹੁੰਦਾ, ਜੱਜ ਵੇਖਦੇ ਨੇ ਇਸ ਗਾਸਾ ਕੀ ਹੈ ਅਤੇ ਗਵਾਹੀਆਂ ਕਿਹਨੇ ਦਿੱਤੀਆਂ। ਗਵਾਹੀਆਂ ਦੀ ਬਿਨਾਹ ਦੇ ਉੱਤੇ ਜੱਜ ਫੈਸਲਾ ਕਰਦੇ ਨੇ। ਹੁਣ ਉਦੋਂ ਅੱਜ ਵਰਗੀਆਂ ਅਦਾਲਤਾਂ ਨਹੀਂ ਸਨ, ਉਦੋਂ ਮੁਲਤਾਨ ਦੇ ਹਾਕਮ ਸਨ, ਤੇ ਮੁਲਤਾਨ ਦੇ ਹਾਕਮ ਦੇ ਸਾਹਮਣੇ ਦੀ ਪੇਸ਼ੀ ਹੁੰਦੀ ਹੈ,
ਤੇ ਗਵਾਹ ਗਵਾਹੀ ਦਿੰਦੇ ਨੇ ਵੀ ਅਸੀਂ ਭਾਈ ਰੂਪੇ ਨੂੰ ਡਾਕਾ ਮਾਰਦੇ ਵੇਖਿਆ। ਤੇ ਹੁਣ ਮੁਲਤਾਨ ਦਾ ਹਾਕਮ ਜਿਹਨੇ ਭਾਈ ਰੂਪੇ ਬਾਬਰ ਸੁਣਿਆ ਹੋਇਆ ਤੇ ਕੁਛ ਜਿਹੜੇ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ ਉਹ ਰਹਿਮ ਦਿਲ ਵੀ ਹੁੰਦੇ ਨੇ, ਉਹ ਕਹਿੰਦੇ ਨੇ ਮੇਰੇ ਹੱਥੋਂ ਨਜਾਇਜ਼ ਨਾ ਹੋ ਜਾਏ। ਹਰ ਸਿਆਣਾ ਬੰਦਾ ਸੋਚਦਾ ਵੀ ਜੇ ਮੈਂ ਕੰਮ ਕਰਨਾ ਹੈ ਕਿਸੇ ਨਾਲ ਨਜਾਇਜ਼ ਨਾ ਹੋ ਜਾਏ, ਕਿਸੇ ਦੇ ਨਾਲ ਅਨਿਆ ਨਾ ਹੋ ਜਾਏ, ਜੇ ਹੋਵੇ ਤੇ ਮੇਰੇ ਹੱਥੋਂ ਅਨਿਆ ਹੋਵੇ। ਜੇ ਤੁਸੀਂ ਸਾਲਸ ਬਣੇ ਹੋ, ਜੇ ਤੁਸੀਂ ਪੰਚਾਇਤ ਵਿੱਚ ਬੈਠੇ ਹੋ ਤੇ ਮਨੁੱਖੀ ਮਨ ਨੂੰ ਇਹ ਹੋਣਾ ਚਾਹੀਦਾ ਕਿ ਮੈਂ ਬੇਇਨਸਾਫੀ ਨਹੀਂ ਕਰਨੀ। ਤੁਹਾਡੀ ਸਾਂਝ ਹੋ ਸਕਦੀ ਹੈ, ਕਿਸੇ ਨਾਲ ਦੋਸਤੀ ਹੋ ਸਕਦੀ ਹੈ, ਪਰ ਜੇ ਰੱਬ ਨੇ ਤੁਹਾਨੂੰ ਇਨਸਾਫ ਵਾਲੀ ਥਾਂ ਤੇ ਬਿਠਾਇਆ ਫਿਰ ਇਨਸਾਫ ਹੋਣਾ ਚਾਹੀਦਾ। ਜੇ ਤੁਹਾਡੇ ਬੰਦੇ ਨੇ ਗਲਤ ਕੰਮ ਕਰ ਲਿਆ, ਇਹ ਨਹੀਂ ਕਿ ਤੁਸੀਂ ਗਲਤ ਬੰਦੇ ਦਾ ਪੱਖ ਪੂਰਦੇ ਹੋ। ਇਹ ਉਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਲੰਮੇ ਸਮੇਂ ਬਾਅਦ ਬੰਦੇ ਨੂੰ ਪਤਾ ਲੱਗਦਾ, ਲੇਕਿਨ ਉਦੋਂ ਮਨੁੱਖ ਕਹਿੰਦਾ ਮੇਰੀ ਭਾਈਚਾਰਕ ਸਾਂਝ ਹੈ। ਮਤ ਸੋਚੋ ਜੇ ਬੇਇਨਸਾਫੀ ਕੀਤੀ ਹੈ ਵੀ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਨਹੀਂ ਪਏਗਾ, ਬਿਲਕੁਲ ਭੁਗਤਣਾ ਪਏਗਾ। ਮੈਂ ਜ਼ਿਕਰ ਕਰ ਰਿਹਾ ਸੀ ਉਹ ਰਾਜਾ ਜਿਹੜਾ ਮੁਲਤਾਨ ਦਾ ਹਾਕਮ ਹੈ ਜਿਹਦੇ ਸਾਹਮਣੇ ਨੂੰ ਪੇਸ਼ ਕੀਤਾ ਗਿਆ, ਉਹਨੂੰ ਇਹ ਜਪਦਾ ਵੀ ਰੂਪਾ ਹੈ ਜਿਹੜਾ ਭਾਈ ਰੂਪਾ ਇਹ ਗੁਨਾਹਗਾਰ ਨਹੀਂ ਹੈ, ਇਹਨੇ ਡਾਕਾ ਨਹੀਂ ਮਾਰਿਆ, ਲੇਕਿਨ ਗਵਾਹਾਂ ਨੇ ਗਵਾਹੀ ਦਿੱਤੀ ਵੀ ਡਾਕਾ ਮਾਰਦੇ ਵੇਖਿਆ। ਹੁਣ ਇਹਨੂੰ ਰਿਹਾ ਕਿਵੇਂ ਕਰੇ? ਤੇ ਉਹਨੇ ਆਪਣੇ ਨਾਲ ਦੇ ਅਹਲਕਾਰਾਂ ਨਾਲ ਮਸ਼ਵਰਾ ਕੀਤਾ, ਕਹਿਣ ਲੱਗਾ ਮੈਨੂੰ ਇਹ ਬੰਦਾ ਬੇਗੁਨਾਹ ਲੱਗਦਾ ਹੈ, ਮੈਨੂੰ ਜਾਪਦਾ ਇਹਨੇ ਕੋਈ ਗੁਨਾਹ ਨਹੀਂ ਕੀਤਾ, ਇਹਨੇ ਡਾਕਾ ਨਹੀਂ ਮਾਰਿਆ। ਮੈਂ ਜਦੋਂ ਉਹਨੂੰ ਵੇਖਦਾ, ਮੈਂ ਖੁਦਾ ਨੂੰ ਮੰਨਣ ਵਾਲਾ ਹਾਂ, ਮੈਂ ਅੱਲਾਹ ਤਾਲਾ ਦੀ ਇਬਾਦਤ ਕਰਨ ਵਾਲਾ ਹਾਂ, ਤੇ ਮੇਰਾ ਮਨ ਨਹੀਂ ਮੰਨਦਾ ਵੀ ਇਹ ਬੰਦੇ ਨੇ ਡਾਕਾ ਮਾਰਿਆ। ਤੇ ਜੇ ਮੈਂ ਇਹਨੂੰ ਕੋਈ ਸਜ਼ਾ ਸੁਣਾ ਦਿੱਤੀ, ਗਵਾਹਾਂ ਨੇ ਗਵਾਹੀ ਦੇ ਦਿੱਤੀ ਹੈ, ਜੇ ਮੈਂ ਇਹਨੂੰ ਸਜ਼ਾ ਸੁਣਾ ਦਿੱਤੀ ਮੈਂ ਖੁਦਾ ਦੇ ਅੱਗੇ ਗੁਨਾਹਗਾਰ ਹੋ ਜਾਵਾਂਗਾ। ਮੈਂ ਨਹੀਂ ਚਾਹੁੰਦਾ ਕਿ ਮੈਂ ਗੁਨਾਹਗਾਰ ਬਣ ਜਾਵਾਂ। ਤੇ ਉਹਨੇ ਆਪਣੇ ਨਾਲ ਦੇ ਅਹਲਕਾਰਾਂ ਨੂੰ ਆਖਿਆ ਆਪਾਂ ਇਸ ਬੰਦੇ ਨੂੰ ਕੁਝ ਦਿਨਾਂ ਲਈ ਛੱਡ ਦਈਏ, ਜਿਹਨੂੰ ਪੈਰੋਲ ਕਹਿੰਦੇ ਨੇ ਅੱਜ ਦੇ ਸ਼ਬਦਾਂ ਵਿੱਚ, ਜਾਂ ਜ਼ਮਾਨਤ ਕਰ ਦੇਣੀ ਕਹਿ ਦਈਏ। ਹੋ ਜਾਂਦੀ ਹੈ ਨਾ ਜ਼ਮਾਨਤ, ਮੁਕੱਦਮਾ ਚੱਲਦਾ ਰਹਿੰਦਾ। ਜ਼ਮਾਨਤ ਹੀ ਕਹਿੰਦੇ ਨੇ ਜਦੋਂ ਲੋੜ ਹੋਏਗੀ ਤੁਹਾਡੀ ਅਦਾਲਤ ਵਿੱਚ ਪੇਸ਼ ਹੋਏਗਾ। ਤੇ ਜਦੋਂ ਉੱਥੋਂ ਦੇ ਹਾਕਮ ਨੇ ਗੱਲ ਆਪਣੇ ਨਾਲ ਦੇ ਅਹਿਲਕਾਰਾਂ ਨੂੰ ਪੁੱਛ ਕੇ ਸਾਂਝੀ ਕੀਤੀ ਵੀ ਛੱਡ ਦਈਏ, ਤੇ ਉਹ ਕਹਿੰਦੇ ਹਰਗਿਜ਼ ਨਹੀਂ, ਇਹ ਜੇ ਇੱਕ ਵਾਰੀ ਛੱਡ ਦਿੱਤਾ ਇਹਨੇ ਵਾਪਸ ਨਹੀਂ ਆਉਣਾ, ਤੇ ਕਾਨੂੰਨ ਦੀ ਅਵੱਗਿਆ ਹੋ ਜਾਏਗੀ। ਇਹ ਗੁਨਾਹਗਾਰ ਹੈ, ਗਵਾਹਾਂ ਨੇ ਗਵਾਹੀਆਂ ਦੇ ਦਿੱਤੀਆਂ ਨੇ, ਹੁਣ ਤੇ ਤੁਸੀਂ ਇਹਨੂੰ ਸਜ਼ਾ ਸੁਣਾ ਦਿਓ। ਹੁਣ ਰਾਜਾ ਚਾਹੁੰਦਾ ਸੀ ਕਿ ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਕੋਈ ਹੋਵੇ, ਲੇਕਿਨ ਬਹੁਤੇ ਬੰਦੇ ਇਹਦੇ ਵਿਪਰੀਤ ਭੁਗਤ ਗਏ। ਸਾਨੂੰ ਪੈਰੋਲ ਕਹਿ ਦਈਏ ਜਾਂ ਜ਼ਮਾਨਤ ਕਹਿ ਦਈਏ ਨਹੀਂ ਦੇਣੀ ਚਾਹੀਦੀ। ਹੁਣ ਉਹ ਰਾਜਾ ਕਿਉਂਕਿ ਧਰਮੀ ਹੈ, ਉਹ ਨਹੀਂ ਚਾਹੁੰਦਾ ਕਿ ਬੇਗੁਨਾਹ ਮੇਰੇ ਕੋਲੋਂ ਸਜ਼ਾ ਯਾਫਤਾ ਹੋ ਜਾਏ, ਤੇ ਉਹਨੇ ਭਾਈ ਰੂਪੇ ਨੂੰ ਆਖਿਆ, ਭਾਈ ਰੂਪਿਆ ਤੈਨੂੰ ਪਤਾ ਵੀ ਤੇਰੇ ਵਰਖਿਲਾਫ ਗਵਾਹੀਆਂ ਹੋ ਗਈਆਂ, ਤੇਰਾ ਦੋਸ਼ ਹੈ। ਉਹ ਬੰਦੇ ਕਹਿੰਦੇ ਨੇ ਕਿ ਅਸੀਂ ਇਹਨੂੰ ਆਪਣੀਆਂ ਅੱਖਾਂ ਦੇ ਨਾਲ ਡਾਕਾ ਮਾਰਦੇ ਵੇਖਿਆ, ਤੂੰ ਵੀ ਇਹਦੇ ਪੱਖ ਵਿੱਚ ਕੁਝ ਕਹਿਣਾ ਚਾਹੁੰਦਾ, ਤੂੰ ਆਪਣੀ ਵੀ ਕੋਈ ਦਲੀਲ ਦੇ ਦੇ। ਮੈਂ ਤੈਨੂੰ ਆਗਿਆ ਦਿੰਦਾ ਵੀ ਤੂੰ ਆਪਣੀ ਦਲੀਲ ਦੇ ਦੇ, ਜਾਂ ਤੂੰ ਆਪਣੇ ਹੱਕ ਵਿੱਚ ਕੋਈ ਗਵਾਹ ਭੁਗਤਾਉਣਾ, ਤੂੰ ਵੀ ਆਪਣਾ ਗਵਾਹ ਲੈ ਕੇ ਆ। ਹੁਣ ਭਾਈ ਰੂਪੇ ਨੇ ਜਿਹੜੀ ਗੱਲ ਆਖੀ, ਕਹਿਣ ਲੱਗਾ ਰਾਜਨ ਮੈਂ ਕਹਿ ਦਿੱਤਾ ਹੈ, ਮੈਂ ਜਿਹਨੂੰ ਕਹਿਣਾ ਸੀ, ਮੈਂ ਜਿਹਦੇ ਅੱਗੇ ਫਰਿਆਦ ਕਰਨੀ ਸੀ ਮੈਂ ਕਰ ਦਿੱਤੀ ਹੈ। ਉਹਨੇ ਕਿਹਨੂੰ ਆਖਿਆ? ਉਹਨੇ ਕੀਤੀ ਸੀ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ। ਭਾਈ ਰੂਪਾ ਕਹਿਣ ਲੱਗਾ ਰਾਜਨ ਮੈਂ ਜਿਹਦੇ ਤੱਕ ਪਹੁੰਚ ਕਰਨੀ ਸੀ, ਮੈਂ ਜਿਹਨੂੰ ਕਹਿ ਸਕਦਾ ਸੀ, ਜਿਹਦੇ ਬਾਰੇ ਮੇਰਾ ਮਨ ਕਹਿੰਦਾ ਕਿ ਉਹ ਸਰਬ ਕਲਾ ਸਮਰੱਥ ਹੈ, ਮੈਂ ਉਹਦੇ ਦਰਬਾਰ ਵਿੱਚ ਫਰਿਆਦ ਕਰ ਦਿੱਤੀ ਹੈ, ਤੇ ਮੈਨੂੰ ਯਕੀਨ ਹੈ ਉਹ ਮੇਰੀ ਫਰਿਆਦ ਸੁਣੇਗਾ। ਹੁਣ ਭਾਈ ਰੂਪਾ ਰਾਜੇ ਨੂੰ ਮੁਖਾਤਬ ਹੋ ਕੇ ਕੀ ਕਹਿਣ ਲੱਗਾ? ਢਾਡੀ ਕਲਾ ਦੀ ਬਾਨਗੀ ਵਿੱਚ ਇਤਿਹਾਸ ਦਾ ਪੰਨਾ ਮੇਰੇ ਸਾਥੀ ਆਪ ਦੇ ਸਨਮੁਖ ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜ ਬਿੱਲੀ ਨੇੜੇ ਸਿੱਧਵਾਂ ਮੇਟ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ, ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ, ਆਪ ਜੀ ਦੀ ਸੇਵਾ ਵਿੱਚ ਇਉਂ ਕਰ

ਜਦੋਂ ਰਾਜੇ ਨੇ ਆਖਿਆ ਤੂੰ ਵੀ ਕਿਸੇ ਕੋਲ ਫਰਿਆਦ ਕਰ ਲਿਆ, ਤੂੰ ਵੀ ਆਪਣਾ ਗਵਾਹ ਪੇਸ਼ ਕਰ ਦੇ, ਤੂੰ ਵੀ ਆਪਣਾ ਪੱਖ ਸਪਸ਼ਟ ਕਰ ਦੇ, ਤੇ ਭਾਈ ਰੂਪੇ ਨੇ ਆਖਿਆ ਰਾਜਨ ਮੈਂ ਜਿਹਨੂੰ ਕਹਿਣਾ ਸੀ ਕਹਿ ਦਿੱਤਾ, ਮੇਰੀ ਪਹੁੰਚ ਤੇ ਮੇਰੇ ਗੁਰੂ ਤੱਕ ਹੈ, ਮੈਂ ਗੁਰੂ ਅੱਗੇ ਫਰਿਆਦ ਕਰ ਦਿੱਤੀ, ਇਹ ਮੇਰਾ ਗੁਰੂ ਹੈ ਜਿਹੜਾ ਉਹ ਸਭ ਜਾਣਦਾ ਹੈ, ਮੇਰਾ ਗੁਰੂ ਉਹਦਾ ਬਿਰਧ ਹੈ ਆਪਣੇ ਸੇਵਕਾਂ ਦੀ ਲਾਜਪਤ ਰੱਖਣੀ, ਆਪਣੇ ਸੇਵਕਾਂ ਦੀ ਰਾਖੀ ਕਰਨੀ। ਹੁਣ ਦਿਨ ਆ ਗਿਆ ਜਿਸ ਦਿਨ ਉਸ ਰਾਜੇ ਨੇ ਫੈਸਲਾ ਕਰਨਾ ਹੈ ਕਿ ਰੂਪੇ ਨੂੰ ਡਾਕਾ ਮਾਰਨ ਦੀ ਸਜ਼ਾ ਕੀ ਹੈ, ਤੇ ਰਾਜੇ ਦਾ ਦਰਬਾਰ ਸਜਿਆ, ਭਾਈ ਰੂਪੇ ਨੂੰ ਜੇਲ੍ਹ ਵਿੱਚੋਂ ਕੱਢ ਕੇ ਰਾਜੇ ਦੇ ਸਨਮੁਖ ਪੇਸ਼ ਕੀਤਾ ਗਿਆ। ਰਾਜੇ ਨੇ ਗਵਾਹਾਂ ਦੀਆਂ ਗਵਾਹੀਆਂ ਨੂੰ ਇੱਕ ਵਾਰੀ ਫਿਰ ਧਿਆਨ ਨਾਲ ਪੜਿਆ, ਮਨ ਉਹਦਾ ਬਾਰ ਬਾਰ ਇਹੀ ਗੱਲ ਸੋਚਦਾ ਹੈ, ਇਹ ਰੂਪਾ ਮੈਨੂੰ ਬੇਗੁਨਾਹ ਲੱਗਦਾ ਹੈ, ਇਹਦਾ ਆਪਣੇ ਗੁਰੂ ਤੇ ਏਡਾ ਭਰੋਸਾ ਹੈ। ਇਹ ਵੀ ਕਮਾਲ ਦੀ ਬਾਤ ਹੈ ਕਿ ਆਪਣੇ ਗੁਰੂ ਤੇ ਏਡਾ ਭਰੋਸਾ ਕਰਨਾ। ਅਸੀਂ ਕਈ ਵਾਰੀ ਅਰਦਾਸ ਕਰਦੇ ਕਰਦੇ ਹਾਂ ਇਹ ਸੋਚਣ ਲੱਗ ਜਾਂਦੇ ਹਾਂ ਪਤਾ ਨਹੀਂ ਅਰਦਾਸ ਪੂਰੀ ਹੋਵੇਗੀ ਕਿ ਨਹੀਂ ਹੋਵੇਗੀ। ਇਹਦਾ ਮਤਲਬ ਹੈ ਕਿ ਸਿੱਖਾ ਤੈਨੂੰ ਭਰੋਸਾ ਨਹੀਂ ਤੇਰੇ ਗੁਰੂ ਉੱਤੇ, ਜੇ ਭਰੋਸਾ ਹੋਵੇ ਤੇ ਨਹੀਂ ਦਾ ਕੀ ਮਤਲਬ ਹੈ। ਹਾਂ, ਤੇਰੀ ਅਰਦਾਸ ਵਿੱਚ ਕਪਟ ਨਹੀਂ ਹੋਣਾ ਚਾਹੀਦਾ, ਤੇਰੀ ਅਰਦਾਸ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ, ਤੇਰੀ ਅਰਦਾਸ ਕਿਸੇ ਨੂੰ ਉਜਾੜਨ ਦੀ ਅਰਦਾਸ ਨਹੀਂ ਹੋਣੀ ਚਾਹੀਦੀ, ਤੇਰੀ ਅਰਦਾਸ ਵਿੱਚ ਕਿਸੇ ਦਾ ਬੁਰਾ ਨਾ ਚਿਤਪਿਆ ਗਿਆ ਹੋਵੇ, ਗੁਰੂ ਅਰਦਾਸ ਸੁਣੇਗਾ। ਇਹ ਹੋ ਨਹੀਂ ਸਕਦਾ ਕਿ ਗੁਰੂ ਸਿੱਖ ਦੀ ਅਰਦਾਸ ਨਾ ਸੁਣੇ। ਹਾਂ, ਸਾਡੇ ਵਿੱਚ ਔਗਣ ਹੁੰਦੇ ਨੇ, ਵੱਖਰੀ ਗੱਲ ਹੈ, ਸਾਨੂੰ ਆਪਣੇ ਔਗਣ ਨਜ਼ਰ ਨਹੀਂ ਆਉਂਦੇ, ਇਹ ਮਨੁੱਖੀ ਸੁਭਾਅ ਹੈ। ਇਹਨੂੰ ਆਪਣੇ ਅੰਦਰ ਸਾਰੇ ਗੁਣ ਲੱਗਦੇ ਨੇ ਤੇ ਦੂਜੇ ਦੇ ਗੁਣ ਵੀ ਇਹਨੂੰ ਔਗਣ ਲੱਗਦੇ ਨੇ। ਥੋੜੇ ਬੰਦੇ ਨੇ ਜਿਹੜੇ ਆਪਣੇ ਔਗਣ ਨੂੰ ਮੰਨ ਲੈਂਦੇ ਨੇ ਵੀ ਮੇਰੇ ਵਿੱਚ ਇਹ ਔਗਣ ਹੈ ਤੇ ਉਹਨੂੰ ਸੁਧਾਰਨ ਦਾ ਯਤਨ ਕਰਦੇ ਨੇ, ਬਿਨਾਂ ਔਗਣਾਂ ਤੋਂ ਕੋਈ ਵੀ ਨਹੀਂ। ਮਨੁੱਖ ਦੂਜੇ ਵਿੱਚ ਨੁਕਸ ਕੱਢਦਾ ਤੁਹਾਨੂੰ ਆਮ ਮਿਲ ਜਾਏਗਾ ਤੇ ਆਪਣੇ ਵੱਲ ਬਹੁਤ ਘੱਟ ਜਾਂਦੀ। ਮੈਂ ਇੱਕ ਬਚਨ ਪੜ੍ਹਿਆ ਸੀ ਕਿ ਦੂਜੇ ਦੀ ਅੱਖ ਵਿੱਚ ਪਿਆ ਕਿਣਕਾ ਵੀ ਤੁਹਾਨੂੰ ਨਜ਼ਰ ਆਉਂਦਾ, ਲੇਕਿਨ ਆਪਣੀ ਅੱਖ ਦਾ ਸ਼ਤੀਰ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ। ਮਹਾਰਾਜ ਕਿਰਪਾ ਕਰੇ, ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਕਰਕੇ ਆਪਣੇ ਆਪ ਬਾਰੇ ਸੋਚਣਾ ਹੁੰਦਾ, ਕਿਸੇ ਨੂੰ ਪਤਾ ਲੱਗੇ ਜਾਂ ਨਾ ਲੱਗੇ, ਮਨੁੱਖ ਨੂੰ ਆਪਣੇ ਬਾਰੇ ਜ਼ਰੂਰ ਪਤਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਜਾਣਦਿਆਂ ਵੀ ਉਹ ਅਣਜਾਣ ਬਣਿਆ ਰਹੇ, ਇਹ ਇੱਕ ਅਲੱਗ ਚੀਜ਼ ਹੈ। ਆਓ ਆਪਾਂ ਪ੍ਰਸੰਗ ਨੂੰ ਅੱਗੇ ਤੋਰੀਏ, ਕਵਿਤਾ ਵੀ ਗਾਇਨ ਕਰਨੀ। ਰਾਜੇ ਦਾ ਦਰਬਾਰ ਸਜਿਆ ਹੋਇਆ, ਰੂਪੇ ਦੇ ਹੱਥਾਂ ਨੂੰ ਹਸਕੜੀਆਂ ਲੱਗੀਆਂ ਹੋਈਆਂ ਨੇ, ਪੈਰਾਂ ਨੂੰ ਬੇੜੀਆਂ ਨੇ, ਅੱਜ ਨੂੰ ਸਜ਼ਾ ਸੁਣਾਈ ਜਾਣੀ, ਇਹਨੇ ਡਾਕਾ ਮਾਰਿਆ। ਰਾਜੇ ਦੇ ਸਜੇ ਹੋਏ ਦਰਬਾਰ ਵਿੱਚ ਨੇੜੇ ਇੱਕ ਰਿਆਸਤ ਹੈ ਜਿਹਦਾ ਨਾਂ ਹੈ ਤੁਲੰਬਾ। ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਕਾਲ ਵਿੱਚ ਤੁਸੀਂ ਇੱਕ ਸਾਖੀ ਪੜ੍ਹਦੇ ਹੋ, ਸੱਜਣ ਠੱਗ ਵਾਲੀ, ਉਹ ਤੁਲੰਬੇ ਦੇ ਰਹਿਣ ਵਾਲਾ ਸੀ। ਹੁਣ ਉਹਦੀ ਵੀ ਵਿਆਖਿਆ ਕੀਤੀ ਜਾ ਸਕਦੀ ਹੈ, ਸੱਜਣ ਜਿਸ ਸਮੇਂ ਨੇ ਯਾਦ ਕਰਵਾਇਆ ਤੇ ਕੱਲ ਨੂੰ ਗੱਲ ਕਰਾਂਗੇ। ਤੁਲੰਬੇ ਤੋਂ ਇੱਕ ਘੋੜ ਸਵਾਰ ਆਉਂਦਾ, ਉਹ ਪਹਿਰੇਦਾਰਾਂ ਨੂੰ ਕਹਿੰਦਾ ਕਿ ਮੈਂ ਇੱਥੋਂ ਦੇ ਹਾਕਮ ਨੂੰ ਮਿਲਣਾ ਚਾਹੁੰਦਾ, ਤੇ ਪਹਿਰੇਦਾਰਾਂ ਨੇ ਰਾਜੇ ਨੂੰ ਪੁੱਛਿਆ ਕਿ ਇੱਕ ਤੁਲੰਬੇ ਤੋਂ ਆਇਆ ਘੋੜ ਸਵਾਰ ਬੜੀ ਜਲਦੀ ਵਿੱਚ ਹੈ, ਕਹਿੰਦਾ ਮੈਨੂੰ ਜਲਦੀ ਮਿਲਾਓ, ਤੇ ਰਾਜੇ ਨੇ ਆਖਿਆ ਪੇਸ਼ ਕਰੋ। ਉਹ ਆਇਆ ਹੋਇਆ ਜਿਹੜਾ ਕਾਸਦ ਹੈ ਘੋੜੇ ਤੋਂ ਉਤਰਿਆ, ਬੜੇ ਅਦਬ ਨਾਲ ਰਾਜੇ ਦੇ ਸਾਹਮਣੇ ਪੇਸ਼ ਹੋਇਆ, ਅਦਾਬ ਫਰਮਾਈ ਤੇ ਕਹਿਣ ਲੱਗਾ ਜੀ ਮੈਨੂੰ ਤੁਲੰਬੇ ਦੇ ਬਾਦਸ਼ਾਹ ਨੇ ਭੇਜਿਆ ਤੇ ਮੈਂ ਤੁਹਾਨੂੰ ਇੱਕ ਸੂਚਨਾ ਦੇਣ ਵਾਸਤੇ ਆਇਆ। ਉਹਨਾਂ ਨੂੰ ਸਾਡੇ ਰਾਜੇ ਨੂੰ ਪਤਾ ਲੱਗਾ ਕਿ ਤੁਹਾਡੇ ਕੋਲ ਕੋਈ ਭਾਈ ਰੂਪੇ ਨਾਂ ਦਾ ਬੰਦਾ ਗ੍ਰਿਫਤਾਰ ਹੈ, ਉਹਦੇ ਤੇ ਡਾਕੇ ਦਾ ਕੇਸ ਹੈ, ਤੇ ਮੇਰੇ ਰਾਜੇ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਤੁਹਾਨੂੰ ਇਹ ਸੁਨੇਹਾ ਦੇਣਾ ਵੀ ਦੇਖਿਓ ਕਿਤੇ ਇਹ ਰੂਪੇ ਨੂੰ ਇਸੇ ਜਿਹੜਾ ਫੜਿਆ ਤੁਸੀਂ ਇਹਨੂੰ ਸਜ਼ਾ ਨਾ ਸੁਣਾ ਦਿਓ, ਇਹ ਬੇਗੁਨਾਹ ਹੈ, ਇੱਕ ਵਾਰੀ ਪਿਆਰ ਨਾ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਰਾਜੇ ਨੇ ਕਹਿ ਕੇ ਤੁਰਿਆ ਵੀ ਜਲਦੀ ਜਾ, ਉਹਦੀ ਖੁਫੀਆ ਸੂਚਨਾ ਹੈ ਕਿ ਤੁਸੀਂ ਅੱਜ ਉਹਦੇ ਬਾਰੇ ਫੈਸਲਾ ਕਰਨਾ। ਮੇਰੇ ਰਾਜੇ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਜਿਹੜਾ ਰੂਪਾ ਤੁਸੀਂ ਗ੍ਰਿਫਤਾਰ ਕੀਤਾ ਇਹ ਬੇਗੁਨਾਹ ਹੈ, ਇਹਨੇ ਡਾਕਾ ਨਹੀਂ ਮਾਰਿਆ, ਤੇ ਜਿਹੜੇ ਰੂਪੇ ਨੇ ਡਾਕਾ ਮਾਰਿਆ ਨਾ ਵੀ ਉਹਦਾ ਰੂਪਾ ਹੈ
ਡਾਕਾ ਵੀ ਉਹਨੇ ਮਾਰਿਆ ਤੇ ਉਹ ਤਲੰਬੇ ਵਿੱਚ ਫੜਿਆ ਗਿਆ ਤੇ ਡਾਕੇ ਦਾ ਸਮਾਨ ਵੀ ਉਹਦੇ ਕੋਲੋਂ ਬਰਾਮਦ ਹੋ ਗਿਆ ਸਮਾਨ ਉਹਦੇ ਕੋਲ ਡਾਕੇ ਦਾ ਬਰਾਮਦ ਹੋ ਗਿਆ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਆ ਵੀ ਆਹ ਜਿਹੜਾ ਰੂਪਾ ਤੁਸੀਂ ਫੜਿਆ ਹੋਇਆ ਇਹ ਬੇਗੁਨਾਹ ਹੈ ਮੁਲਤਾਨ ਦੇ ਹਾਕਮ ਨੇ ਰੱਬ ਦਾ ਅੱਲਾਹ ਤਾਲਾ ਦਾ ਸ਼ੁਕਰ ਕੀਤਾ ਉਹਦੇ ਮਨ ਵਿੱਚ ਐਸਾ ਹੋਇਆ ਕਿ ਮੈਨੂੰ ਪਤਾ ਸੀ ਕਿ ਇਹ ਬੇਗੁਨਾਹ ਹੈ ਜੇ ਸੁਨੇਹਾ ਦੇਣ ਵਾਲਾ ਨਾ ਆਉਂਦਾ ਤੇ ਮੇਰੇ ਕੋਲ ਬਹੁਤ ਵੱਡਾ ਪਾਪ ਹੋ ਜਾਣਾ ਸੀ ਮੈਂ ਬੇਗੁਨਾਹ ਨੂੰ ਸਜ਼ਾ ਸੁਣਾ ਦੇਣੀ ਸੀ ਚੰਗਾ ਹੋਇਆ ਅੱਲਾਹ ਤਾਲਾ ਨੇ ਮੇਰੇ ਤੇ ਰਹਿਮਤ ਕੀਤੀ ਐਨ ਆਖਰੀ ਵਕਤ ਤੇ ਮੈਨੂੰ ਗਲਤ ਫੈਸਲਾ ਸੁਣਾਉਣ ਤੋਂ ਉਸ ਰੱਬ ਨੇ ਉਸ ਖੁਦਾ ਨੇ ਬਚਾ ਲਿਆ ਜਿਸ ਰਾਜੇ ਨੇ ਆਖਿਆ ਭਾਈ ਰੂਪਾ ਜੀ ਤੁਹਾਨੂੰ ਦੇਖ ਕੇ ਮੈਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਗੁਨਾਹਗਾਰ ਹੋ ਹੁਣ ਸਪਸ਼ਟ ਹੋ ਗਿਆ ਤੁਹਾਡਾ ਕੋਈ ਗੁਨਾਹ ਨਹੀਂ ਲੇਕਿਨ ਇੱਥੇ ਵਿਚਾਰਿਓ ਵੀ ਜਿਹੜੇ ਬੰਦਿਆਂ ਨੇ ਭਾਈ ਰੂਪੇ ਤੇ ਗਵਾਹੀ ਦਿੱਤੀ ਵੀ ਡਾਕਾ ਮਾਰਦੇ ਵੇਖਿਆ ਇਹ ਆਪਣੇ ਪਿੰਡਾਂ ਚ ਆਮ ਹੀ ਹੁੰਦਾ ਪਾਰਟੀਬਾਜ਼ੀ ਆ ਆਪਣੇ ਪਿੰਡਾਂ ਦੇ ਵਿੱਚ ਜੇ ਕਿਸੇ ਨੇ ਸੱਚਮੁੱਚ ਕਰਿਆ ਤੇ ਠੀਕ ਹੈ ਲੇਕਿਨ ਛੱਬੀ ਬਣਾਉਣ ਵਾਸਤੇ ਆਪਣੀ ਜ਼ਖਮ ਨੂੰ ਵਧਾ ਲੈਣਾ ਇਹ ਕੀ ਤੋਂ ਲੁਕੋਵੋਗੇ ਤੇ ਗਵਾਹਾਂ ਨੇ ਗਵਾਹੀਆਂ ਦੇ ਦੇਣੀਆਂ ਇਹ ਆਮ ਵਰਤਾਰਾ ਆਪਣੇ ਪਿੰਡਾਂ ਦੇ ਵਿੱਚ ਮੇਰੀ ਗੱਲ ਮੇਰੀ ਨਾ ਹੋ ਜਾਏ ਬੰਦਾ ਭੁੱਲ ਜਾਂਦਾ ਹੈ ਕਿ ਕਦੇ ਇਹਨਾਂ ਗੱਲਾਂ ਦਾ ਲੇਖਾ ਦੇਣਾ ਪੈਣਾ ਹੈ ਇਹ ਹੋ ਨਹੀਂ ਸਕਦਾ ਕਿ ਜੋ ਕੁਝ ਕਰਦੇ ਹਾਂ ਜੇ ਚੰਗਾ ਕਰਦੇ ਹਾਂ ਤੇ ਇਹਦਾ ਫਲ ਨਾ ਮਿਲੇ ਤੇ ਜੇ ਮਾੜਾ ਕਰਦੇ ਹਾਂ ਇਹਦੀ ਸਜ਼ਾ ਨਾ ਮਿਲੇ ਹੋ ਨਹੀਂ ਸਕਦਾ ਤੇ ਕਈ ਵਾਰ ਤੁਸੀਂ ਵੇਖਦੇ ਹੋ ਕੋਈ ਬੱਚਾ ਜੰਮਦਿਆਂ ਸਾਰ ਬਲਾਈਂਡ ਹੈ ਤੁਸੀਂ ਕੀ ਸੋਚਦੇ ਹੋ ਕਿ ਉਹ ਸੁਭਾਵਿਕ ਪ੍ਰਕਿਰਿਆ ਹੈ ਜੇ ਅਧਿਆਤਮਕ ਬਾਤ ਦੇ ਤੌਰ ਤੇ ਵੇਖੋਗੇ ਪਿਛਲੇ ਜੀਵਨ ਵਿੱਚ ਉਹਨੇ ਜਿਹੜੇ ਕੁਕਰਮ ਕੀਤੇ ਨੇ ਮਾੜੇ ਕੰਮ ਕੀਤੇ ਨੇ ਉਹਦੀ ਸਜ਼ਾ ਭੋਗਦਾ ਸੀ ਲੇਕਿਨ ਸਵਾਸ ਪੂਰੇ ਹੋ ਗਏ ਇਹ ਦੁਨੀਆਂ ਨੂੰ ਛੱਡ ਕੇ ਚਲਾ ਗਿਆ ਹੁਣ ਉਹ ਸਜ਼ਾ ਜਿਹੜੀ ਪਿਛਲੇ ਜਨਮ ਵਿੱਚ ਭੋਗਣੀ ਸੀ ਜਨਮ ਤੋਂ ਹੀ ਸ਼ੁਰੂ ਹੋ ਗਈ ਜਨਮਦਿਆਂ ਸਾਰ ਹੀ ਸ਼ੁਰੂ ਹੋ ਗਈ ਆਓ ਕਵਿਤਾ ਵੱਲ ਪਰਤੀਏ ਇਤਿਹਾਸ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਰਾਜੇ ਨੇ ਆਖਿਆ ਭਾਈ ਰੂਪਾ ਜੀ ਤੁਹਾਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਜਾਂਦਾ ਤੁਸੀਂ ਰਿਹਾਅ ਹੋ ਤੇ ਰਿਹਾਅ ਹੋ ਗਿਆ ਭਾਈ ਰੂਪਾ ਆਪਣੇ ਘਰ ਆਇਆ ਗੁਰੂ ਦਾ ਧੰਨਵਾਦ ਕੀਤਾ ਰੱਬ ਦਾ ਸ਼ੁਕਰ ਕੀਤਾ ਕਲਗੀ ਵਾਲੇ ਪਾਤਸ਼ਾਹ ਦਾ ਧਿਆਨ ਧਰਕੇ ਬਾਰ ਬਾਰ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਇਹ ਸਭ ਆਪ ਜੀ ਦੀਆਂ ਵਡਿਆਈਆਂ ਇਹ ਸਭ ਆਪ ਜੀ ਦੀ ਕਿਰਪਾ ਹੈ ਮੈਂ ਹਾਲੇ ਤੱਕ ਤੁਹਾਡੇ ਦਰਸ਼ਨ ਨਹੀਂ ਕੀਤੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੀ ਗੱਦੀ ਉੱਤੇ ਸਵਾਇਮਾਨ ਹੋ ਗਏ ਉਮਰ ਛੋਟੀ ਹੈ 9 ਕੁ ਸਾਲ ਦੇ ਸਨ ਅਸੀਂ ਆਮ ਪ੍ਰਚਲਿਤ ਧਾਰਨਾ ਪੜ੍ਹਦੇ ਹਾਂ ਮਹਾਰਾਜ ਮੈਂ ਆਪ ਦੇ ਦੀਦਾਰ ਨਹੀਂ ਕੀਤੇ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਆਪ ਜੀ ਦਾ ਦੀਦਾਰ ਪਰਿਵਾਰ ਵਾਲਿਆਂ ਨੂੰ ਕਹਿੰਦਾ ਤਿਆਰੀ ਕਰੋ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਉਣਾ ਤੇ ਜਿੰਨਾ ਕੁ ਵੀ ਆਪਣਾ ਦਸਵੰਧ ਹੈ ਆਪਣੀ ਕਿਰਤ ਵਿੱਚੋਂ ਜੋ ਦਸਵੰਧ ਆਪਾਂ ਨੇ ਇੱਕ ਪਾਸੇ ਕੱਢ ਕੇ ਰੱਖਿਆ ਤੇ ਉਹ ਦਸਵੰਧ ਆਪਾਂ ਆਪਣੇ ਹੱਥਾਂ ਨਾਲ ਭੇਟਾ ਕਰਕੇ ਆਉਣਾ ਹਾਲੇ ਉਹ ਪਰਿਵਾਰ ਨਾਲ ਮਸ਼ਵਰਾ ਕਰ ਰਿਹਾ ਸੀ ਕੁਝ ਦਿਨ ਬਤੀਤ ਹੋ ਗਏ ਕਿਉਂਕਿ ਜੇਲ੍ਹ ਵਿੱਚ ਰਹਿਣ ਕਾਰਨ ਕਾਰੋਬਾਰ ਹੈ ਜਿਹੜਾ ਸਾਨੂੰ ਪਤਾ ਹੈ ਕਿ ਗੈਰ ਹਾਜ਼ਰੀ ਨਾਲ ਉਹਦੇ ਵਿੱਚੋਂ ਨੁਕਸਾਨ ਹੋਣ ਦੀ ਸੰਭਾਵਨਾ ਜਿਹੜੀ ਉਹ ਪ੍ਰਬਲ ਹੋ ਜਾਂਦੀ ਹੈ ਕੋਈ ਵੀ ਕੰਮ ਤੁਹਾਡੇ ਹਾਜ਼ਰ ਹੋਣ ਦਾ ਕੰਮ ਹੈ ਆਪਾਂ ਸਾਰੇ ਖੇਤੀ ਕਰਦੇ ਆਇਆ ਤੇ ਕਾਮ ਅਖੌਤ ਪੜ੍ਹਦੇ ਸੀ ਸੁਣਦੇ ਸੀ ਖੇਤੀ ਖਸਮਾਂ ਸੇਤੀ ਜੇ ਸਿਰ ਤੇ ਖੜੋਗੇ ਤਾਂ ਤੁਹਾਨੂੰ ਕੁਝ ਮੁਨਾਫਾ ਮਿਲੇਗਾ ਜਦੋਂ ਖੇਤ ਵਿੱਚ ਜਾ ਕੇ ਆਪਣੀ ਫਸਲ ਨੂੰ ਵੇਖੋਗੇ ਫਸਲ ਤੁਹਾਡੇ ਨਾਲ ਗੱਲਾਂ ਕਰੇਗੀ ਹਰ ਕੰਮ ਚਾਹੇ ਉਹ ਜੋਬ ਹੈ ਉਹਦੇ ਵਿੱਚ ਤੁਹਾਡੇ ਮਨ ਦੀ ਹਾਜ਼ਰੀ ਸਰੀਰ ਦੀ ਹਾਜ਼ਰੀ ਮੈਂ ਕਹਿ ਰਿਹਾ ਸੀ ਭਾਈ ਰੂਪੇ ਨੂੰ ਕੁਝ ਦਿਨ ਲੱਗ ਗਏ ਇਹਨਾਂ ਤੈਨੂੰ ਖਬਰ ਮਿਲੀ ਕਿ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਇੱਕ ਮਸੰਦ ਪਹੁੰਚਿਆ ਹੋਇਆ ਉਦੋਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਸੰਦਾਂ ਦੀ ਜ਼ਿੰਮੇਵਾਰੀ ਲੈ ਅੱਜ ਮਸੰਦ ਸ਼ਬਦ ਬਦਨਾਮ ਹੋ ਗਿਆ ਅੱਜ ਤੇ ਜੋ ਕਿ ਅੰਬਰ ਛੱਕ ਕੇ ਉੱਪਰ ਦੀ ਗਾਤਰਾ ਪਾ ਕੇ ਸ਼ਰਾਬ ਪੀ ਲਵੇ ਤੇ ਅਸੀਂ ਉਹਦੇ ਬਾਰੇ ਸ਼ਬਦ ਵਰਤਦੇ ਹਾਂ ਮਸੰਦ ਹੈ ਆਪਾਂ ਕੱਲ੍ਹ ਨੂੰ ਇਹਦੀ ਵਿਆਖਿਆ ਕਰਾਂਗੇ ਵੈਸੇ ਤੇ ਹਰ ਟੂਰ ਵਿੱਚ ਹੋ ਜਾਂਦੀ ਹੈ ਕਿਸੇ ਨਾ ਕਿਸੇ ਪ੍ਰਸੰਗ ਵਿੱਚ
ਪਰ ਮਸਨਦ ਸ਼ਬਦ ਤੋਂ ਵਿਗੜ ਕੇ ਬਣਿਆ ਮਸੰਦ। ਇਹ ਹੁੰਦੀ ਹੈ ਆਮ ਥਾਂ ਤੋਂ ਉੱਚੀ ਥਾਂ, ਤੇ ਇਹ ਸੁਨੇਹਾ ਘਰ ਘਰ ਪਹੁੰਚਾਇਆ ਜਾ ਰਿਹਾ। ਗੁਰੂ ਨਾਨਕ ਦੇ ਸਿੱਖੋ, ਦਸ਼ਮੇਸ਼ ਪਿਤਾ ਦੇ ਪਾਵਨ ਚਰਨਾਂ ਵਿੱਚੋਂ ਇੱਕ ਮਸੰਦ ਆਇਆ। ਜੇ ਕਿਸੇ ਨੇ ਗੁਰੂ ਦੇ ਲੇਖੇ ਵਿੱਚ ਦਸਵੰਧ ਕੱਢਣਾ, ਉਹ ਭਾਈ ਦੁਲਚੇ ਤੱਕ ਪਹੁੰਚਾ ਦਿਓ, ਤੇ ਭਾਈ ਦੁਲਚਾ ਤੁਹਾਡੇ ਦਸਵੰਧ ਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਾ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ। ਕਿੱਥੇ ਸ੍ਰੀ ਅਨੰਦਪੁਰ ਸਾਹਿਬ ਤੇ ਕਿੱਥੇ ਮੁਲਤਾਨ, ਹੁਣ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੀ ਸਿੱਖੀ ਤੇ ਬਹੁਤ ਦੂਰ ਦੁਰਾਡੇ ਕਾਬਲ ਕੰਧਾਰ ਤੱਕ ਪਹੁੰਚੀ ਹੋਈ ਹੈ, ਨੇਪਾਲ ਤੱਕ ਪਹੁੰਚੀ ਹੋਈ, ਤਿੱਬਤ ਤੱਕ ਪਹੁੰਚੀ ਹੋਈ ਹੈ। ਹੁਣ ਜਦੋਂ ਇਹ ਸੁਨੇਹਾ ਮਿਲਦਾ ਤੇ ਭਾਈ ਰੂਪੇ ਦੇ ਮਨ ਵਿੱਚ ਆਉਂਦਾ ਕਿਤੇ ਦੇਰੀ ਨਾ ਹੋ ਜਾਏ, ਜਿਹੜਾ ਮੈਂ ਦਸਵੰਧ ਕੱਢਿਆ ਮੈਂ ਘੱਟੋ ਘੱਟ ਇਹ ਤੇ ਭਾਈ ਦੁਲਚੇ ਤੱਕ ਪਹੁੰਚਾ ਦੇਵਾਂ, ਦਸਵੰਧ ਚਲਾ ਜਾਏਗਾ। ਫਿਰ ਜਾਣ ਵਿੱਚ ਜੇ ਮੈਨੂੰ ਕੁਝ ਦੇਰੀ ਵੀ ਹੋ ਜਾਏਗੀ, ਪਹਿਲਾਂ ਜਿਹੜਾ ਮੈਂ ਗੁਰੂ ਦੇ ਲੇਖੇ ਕੱਢਿਆ ਇਹ ਗੁਰੂ ਕੋਲ ਪਹੁੰਚ ਜਾਏ। ਹੁਣ ਭਾਈ ਰੂਪਾ ਹੈ ਜਿਹੜਾ ਆਪਣਾ ਕੱਢਿਆ ਹੈ ਦਸਵੰਧ, ਭਾਈ ਦੁਲਚੇ ਮਸੰਦ ਨੂੰ ਦੇ ਕੇ ਕੀ ਕਹਿਣ ਲੱਗਾ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ ਤੁਹਾਡੀ ਸੇਵਾ ਵਿੱਚ।

ਆਪ ਜੀ ਲੇਖੇ ਦੇ ਵਿੱਚ ਲਾ ਦਿਓ ਪਿਆਰ ਭੇਟਾ ਏ ਮੇਰੀ ਦਸਵੇਂ ਸਤਿਗੁਰ ਕੋਲ ਪਹੁੰਚਾ ਦਿਓ ਪਿਆਰ ਭੇਟਾ ਏ ਮੇਰੀ ਦਸਵੇਂ

ਸਾਡੇ ਹਿੱਸੇ ਦਾ ਵਕਤ ਹੈ ਜਿਹੜਾ ਆਪਣੀ ਮੰਜ਼ਿਲ 'ਤੇ ਲਗਭਗ ਪਹੁੰਚਣ ਵਾਲਾ ਹੈ। ਮੈਂ ਇੱਥੇ ਹੀ ਤੋਰੇ ਗਏ ਪ੍ਰਕਰਨ ਨੂੰ ਵਿਸਰਾਮ ਦਿੰਦਾ ਹਾਂ, ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਆਪ ਜੀ ਬੜੀ ਮੁਹੱਬਤ ਨਾਲ ਸੁਣਦੇ ਹੋ, ਤੁੱਛ ਵਿਚਾਰ, ਆਪਣਾ ਸ਼ਾਨਾ ਮੱਤਾ ਇਤਿਹਾਸ, ਗੁਰੂ ਦੀ ਰਹਿਮਤ ਦੀ ਕਹਾਣੀ, ਗੁਰਸਿੱਖ ਦੀ ਅਰਦਾਸ ਦੀ ਭਾਵਨਾ ਆਪ ਬੜੇ ਪਿਆਰ ਨਾਲ ਸਰਵਣ ਕਰਦੇ ਹੋ। ਬਹੁਤ ਸਾਰਾ ਮਾਣ ਸਨਮਾਨ ਦਰਸ਼ਕਾਂ ਨੂੰ ਬਖਸ਼ਿਸ਼ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ, ਤੁਹਾਡੀਆਂ ਸ਼ੁਭਕਾਮਨਾਵਾਂ ਸ਼ੁਭ ਭਾਵਨਾ ਪੂਰੀਆਂ ਕਰਨ ਮਹਾਰਾਜ, ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰ ਦੇਣ। ਹਾਜ਼ਰ ਨੇ ਪੰਥ ਦੇ ਮਹਾਨ ਕੀਰਤਨੀਏ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਅਤੇ ਉਹਨਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਤਲੋਚਨ ਸਿੰਘ ਜੀ ਭੁਮੱਧੀ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक जी कश कही न जाए छोटी सृष्ट सकुल तारना को।

ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧਸੰਗ ਦੀ ਹਾਜ ਦੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਰਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ।

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਨ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲਿਆ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾ

ਪਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤ ਹੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ

ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ।

ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਸ਼ਕਤੀ ਚਾਉ ਪਈ। ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉ, ਜੋ ਬਾਰ ਚਾਹਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੀਆ ਹੋ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵਜੂ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਣ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਾਰ ਸਭਹੂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਿਭਕਾਰ ਨਿਰਲੰਭ, ਆਦਿ ਅਨੀਲ ਅਨਾਦ ਅਸੰਭ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹਿ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ।
कहूं फूल राजा हुए बैठा, कहूं सिमट भयो शंकर इकैठा। सिगरी सृष्ट दिखाए अचम भव, आदि जुगाद स्वरूप स्वयं भव। अब रक्षा मेरी तुम करो, सिखे उबार असिखे संगरो। दुष्ट जिते उठवत उत्पाता, सकल मलेश करो रण काता। जे अस तुज तव सरणी परे, तिनके दुष्ट दुखित हुए मरे। पुरख जमन पग परे तिहारे, तिनके तुम संकट सब टारे। जो काल को एक बार त्या है, ताके काल निकट नह है। रक्षा हुए ताहे सब काला, दुष्ट अरिष्ट टरै तत्काला। कृपा दृष्ट तन जाहे निहारे हो, ताके ताप तनक मह हारे हो। रिद्ध सिद्ध घर मो सब होई, दुष्ट छाह छुवे सकै ना कोई। एक बार जिन तुम्हें संभारा, काल फास ते ताहे उबारा। जिन नार नाम तिहारो कहा, दारिद दुष्ट दुख ते रहा।

ਧਰ ਅਨਹਦ ਵਾਜੇ। ਅਨਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੇਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ।

ਤੁਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ